ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਜਿਨ ਕੀਤੀ ਸੋ ਪਾਰ ਪਾਇਆ, ਕਹੋ ਨਾਨਕ ਕਰਤੇ ਕੀਆ ਬਾਤਾਂ। ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ। ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪਵਣ ਪਾਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿਤ ਗੁਪਤ। ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸਵਾਰੇ, ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ। ਦੇਵਤਿਆਂ ਦਰ ਨਾਲੇ, ਗਾਵਨ ਤੁਦਨੋ ਸਿੱਧ ਸਮਾਧੀ ਅੰਦਰ। ਗਾਵਨ ਤੁਦਨੋ ਸਾਧ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ। ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਤ ਪੜਨ ਰਖੀ ਸੁਰ। ਜੁਗ ਜੁਗ ਵੇਦਾ ਨਾਲੇ, ਗਾਵਨ ਤੁਦਨੋ ਮੋਹਣੀਆਂ ਮਨ ਮੋਹਨ। ਸੁਰਗ ਮਸ਼ ਪਿਆਲੇ, ਗਾਵਨ ਤੁਦਨੋ ਰਤਨ ਉਪਾਏ ਤੇਰੇ। ਅੱਠ ਸੱਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਬਲ ਸੂਰਾ। ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ। ਕਰ ਕਰ ਰੱਖੇ ਤੇਰੇ ਤਾਰੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ। ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਦਨੋ ਗਾਵਨ। ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆ ਵਡਿਆਈਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਪੁੱਤ ਭੁੱਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੂਗ, ਦਿੰਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ, ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤ ਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੇ ਊਡ ਆਵੈ ਸੈ ਕੁਸਾ, ਤਿਸ ਪਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣ ਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ, ਹਰ ਧਿਆਵਹੁ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ, ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ,
तू घट घट अंतर सर्ब निरंतर जी हर एको पुरख समान एक दाते एक पेखारी जी सब तेरे चोज वेडाना तू आपे दाता आपे भुगता जी हों तुद बिन अवर न जाना तू पार ब्रह्म बेअंत बेअंत जी तेरे क्या गुण आख वखाना जो सेवै तुद जी जन नानक तिन कुरबाना हर ध्यावह हर ध्यावह तुद जी से जान जुग मैं सुख वासी से मुकत पए जिन हर ध्याया जी तिन तूटी जम की फासी जिन निरपौ जिन हर निरपौ ध्याया जी तिन का पौ सब गवासी जिन सेवया मेरा हर जी ते हर हर रूप समासी से तन जिन हर ध्याया जी जन नानक तिन बल जासी तेरी भगत भंडार जी परे बेअंत बेअंता तेरे भगत सलाहन तुद जी हर अनेक अनेक अनंता तेरी अनेक कर है हर पूजा जी तप तप है जप है बेअंता तेरे अनेक पढ़ है बहु सिमरत शास्त्र जी कर किरिया खट कर्म करंता से भगत भले जन नानक जी जो भावै मेरे हर भगवंता तू आदि पुरख अपरंपर करता जी तुद जे वड अवर ना कोई तू जुग जुग एको सदा सदा तू एको जी तू निहचल करता सोई तुद आपे भावै सोई वरतै जी तू आपे करै सो होई तुद आपे सृष्ट सब उपाई जी तुद आपे सिरज सब गोई जन नानक गुण गावै करते के जी जो सब सह का जान होई आसा महला चौथा तू करता सचियार मैंडा साई जो तौ पावै सोई थीसी जो तू देह सोई हो पाई रहाओ सब तेरी तू सबनी त्याया जिसनु कृपा करे तिन नाम रतन पाया गुरमुख लादा मन मुख गवाया तुद आप विछोड़या आप मिलाया तू दरियाओ सब तुझ ही माहे तुझ बिन दूजा कोई नाहे जी जंत सब तेरा खेल विजोग मेल विछोड़या संजोगी मेल जिसनु तू जाना है सोई जन जाने हर गुण सद ही आख वखाने जिन हर सेवया तिन सुख पाया सहजे ही हर नाम समाया

ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ,

ਆਏ ਹੈ ਤਾਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਕਿ ਤਾਪ ਤਨਕ ਮਹਿ ਹਰੇ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਬੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੇ ਬਖਾਨਿਓ ਦੋਹਰਾ

ਕਿਹੜਾ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਣ ਮਹਿਕਬਾਲਤਾ ਕਰੋ, ਗਰੀਬ ਨਿਵਾਜ ਕਿਰਪਾ ਕਰੋ, ਖਾਲਸਾ ਪੰਥ ਸਿੱਖ ਕੌਮ ਨੂੰ ਏਕਤਾ ਦਵਾਗ ਪਿਆਰ ਦੀ ਬਖਸ਼ਿਸ਼ ਕਰਕੇ ਚਰਨਾਂ ਨਾਲ ਜੁੜੋ ਗਵਾਉਣੇ ਪਹਿਲਾਂ ਮਹਿਕਬਾਲਤਾ ਕਰੋ ਜੀ। ਗੁਰੂ ਗਰੀਬ ਨਿਵਾਜ ਦੂਰ ਦਰਾਜਾਂ ਬੈਠੀ ਲਾਈਵ ਕਥਾ ਕੀ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਾਣ ਕਰੋ ਕਰਨੀਆਂ ਲੈ ਕਰੋ ਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਉਦਮ ਬਖਸ਼ਣ ਸੰਗਤਾਂ ਵਾਲੇ ਚਰਨ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ। ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਪੇਟਾ ਦੇ ਚਰਨ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਫਲ ਕਰੋ ਕਾਰਜ ਵੱਧ ਦੇ ਬਖਤ ਸਾਰ ਸੰਗਤਾਂ ਦੀਆਂ ਸ਼ੁਭ ਕਾਮਨਾ ਵਸਮਾਨ ਪੂਰੀਆਂ ਕਰੋ ਜੀ। ਤਾਰ ਮੇਰਾ ਕਰਿਆ ਸੇਵਾ ਪ੍ਰਵਾਨ ਕਰੋ ਪੂਰਨ ਕਮਾਈ ਬਖਸ਼ੋ ਪਿੱਤਰ ਕੋ ਨਾਮੀ ਬਖਸ਼ ਕਰਕੇ ਪ੍ਰੰਤ ਅੱਜ ਦੇ ਸ਼ਾਮ ਦੀ ਕਥਾ ਕੀ ਦਵਾਸ਼ਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨ ਤੁਰਾਂ ਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਬਣਾਉਂਦਾ ਨਾਮ ਜਿੱਤਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪ੍ਰਭਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਣਾਂ ਕੀ ਜੋ ਪ੍ਰਭ

ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਜੇ ਕਰਾਵੈ ਸੋ ਕਰਣਾ, ਨਾਨਕ ਦਾਸ ਤੇਰੀ ਸਰਣਾ। ਬੇਸ਼ੁਮਾਰ ਅਥਾ ਅਗਨਤ ਅਤੁਲੇ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ। ਤੁਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੁੜ ਚੋਟਾਂ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ, ਫਿਰ ਫਿਰ ਪਛੋਤਾਵੇ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ੀ ਜੀ, ਆਪ ਸੰਗਤ ਮੇਰੀ ਸ਼ਰਧਾ ਭਾਵਨਾ ਸਾਹਿਬ ਪੁੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਤਸ਼ਾਹ ਨੂੰ ਕੀਤੇ ਨੇ। ਇਸ ਵੇਲੇ ਸੰਧਿਆ ਸਮਾਂ ਜਾਣ ਕੇ ਸੋਧ ਦਰ ਰਹਿਰਾ ਸਾਹਿਬ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਵਿਚਾਰ ਦੀਆਂ ਭਰੀ ਨੇ ਮਹਾਰਾਜ ਬਖਸ਼ੇ ਪਿਤ ਗੁਰੂ ਨਾਮੇ ਸਾਹਿਬ ਨੂੰ ਕੀਤੇ ਨੇ। ਸੋ ਸਾਧ ਸੰਗਤ ਅੱਜ ਦਾ ਸਵਾਗਤ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਹੁਣ ਸ਼ਾਮਿਲ ਗ੍ਰਾਮ ਹੋ ਰਹੇ ਨੇ, ਜਿਸ ਸਭ ਤੋਂ ਪਹਿਲਾਂ ਆਰਤੀ ਕੀਤੇ ਨਾਲ ਸਰਦਾਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੀ ਆਪ ਸਭ ਸੰਗਤਾਂ ਨੂੰ ਮਾਤਾ ਸਾਹਿਬ ਚਰਨਾਂ ਜੋੜਨ ਵਾਸਤੇ 7 ਵਜੇ ਤੱਕ ਬਖਸ਼ਿਸ਼ ਕਰਨਗੇ। ਸੋ ਸਤਸੰਗਤ ਜੀ ਸੱਤ ਵਜੇ ਕਥਾ ਹੋਵੇਗੀ, 7 ਵਜੇ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਸੀਲਾ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 8:30 ਵਜੇ ਤੱਕ ਮਾਰੇ ਨਿੱਘੇ ਆਨੰਦ ਮਾਣਦੇ ਹਾਂ, ਅੱਜ ਸ਼ਾਮ ਦੇ ਸਾਰੇ ਕਥਾ ਕੀਰਤਨ ਸਾਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਰੋਜ਼ ਬੇਨਤੀ ਕਰਦੇ ਹਾਂ ਕਿ ਜ਼ਰੂਰ ਆਓ, ਮੱਥੇ ਦੇ ਅਰਦਾਸ ਕਰੋ, ਜਿੰਨੀ ਦੇਰ ਤੱਕ ਚਾਹੋ ਸਤਸੰਗਤ ਮਾਰੇ ਨਿੱਘੇ ਹੋਦੇ ਬੈਠ ਕੇ ਕਥਾ ਕੀਰਤਨ ਦਰਬਾਰ ਦਾ ਆਨੰਦ ਮਾਣ ਸਕਦੇ ਹੋ। ਸਵਾਰ ਸੰਗਤ ਨੂੰ ਬੇਨਤੀ ਹੈ ਸਤਸੰਗਤ ਜੀ, ਤੁਸੀਂ ਦੇਖ ਰਹੇ ਹੋ ਕਿ ਨਾਰਥ ਸਾਲ ਸੌ ਸਾਲ ਦੀ ਕੰਸਟਰਕਸ਼ਨ ਹੋ ਰਹੀ ਹੈ, ਇਸ ਬੇਅੰਤ ਮਾਇਆ ਲੱਗ ਰਹੀ ਹੈ। ਉਹ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣੀਆਂ ਕਮਾਈਆਂ ਸਬਰ ਕਰਦੇ ਹੋਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਇਆ ਮਾਇਆ ਗੁਰੂ ਘਰ ਨੂੰ ਭੇਟਾ ਕੀਤੀ ਹੈ। ਸਤਸੰਗਤ ਜੀ ਉਹ ਸਾਰੇ ਵਟਭਾਗੀ ਹਨ। ਬਾਕੀ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਸਾਰੀ ਸੰਗਤਾਂ ਨੂੰ ਬੇਨਤੀ ਹੈ, ਪਰਜ਼ੋਰ ਬੇਨਤੀ ਹੈ ਕਿ ਜ਼ਰੂਰ ਮਾਇਆ ਭੇਟਾ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਜੋ ਕੰਸਟਰਕਸ਼ਨ ਚੱਲ ਰਹੀ ਹੈ, ਇਹਦਾ ਸਾਰਾ ਜਿਹੜਾ ਪ੍ਰੋਗਰਾਮ ਹੈ, ਸਾਰਾ ਜਿਹੜਾ ਕੰਮ ਹੈ, ਅਸੀਂ ਸਾਰੇ ਕਿਸਾਨਾਂ ਸ਼ਕਤ ਨਾਲ ਇਸਨੂੰ ਕਬੂਲ ਕਰ ਸਕੀਏ। ਸਤਸੰਗ ਜੀ ਜੋ ਸਹਿਜ ਪਾਠ ਚੱਲ ਰਹੇ ਨੇ ਭੋਗ ਬਣ ਕੇ ਸ੍ਰੀ ਅਰਜਨ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ, ਸੋ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਘਰਾਂ 'ਚ ਪਾਠ ਸ਼ੁਰੂ ਕੀਤੇ ਨੇ ਜਾਂ ਜੋ ਹੋਰ ਕਰਨਾ ਚਾਹੁੰਦੇ ਹੋ, ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਨਾਮ ਅਤੇ ਨੰਬਰ ਲਿਖਵਾ ਦਿਓ, ਤਾਂ ਕਿ ਸਮੇਂ ਸਿਰ ਤੁਹਾਨੂੰ ਨਾਲ ਨਾਮ ਪਤਾ ਲਿਖ ਕੇ ਅਤੇ ਤੁਹਾਡੀ ਅਰਦਾਸ ਨਾਲ ਹੋ ਸਕੇ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਮੈਂ 27 ਤੋਂ ਲੈ ਕੇ 31 ਦਾ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਆਪ ਵੱਧ ਤੋਂ ਵੱਧ ਹਾਜ਼ਰ ਭਾਲੀ ਕਿਰਪਾ ਕਰੋ ਸਤਸੰਗ ਜੀ। ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ, ਆਪਣੀ ਹਾਜ਼ਰੀ ਭਰਨੀ ਹੈ। ਸਤਸੰਗ ਜੀ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਵਾਲਾ, ਜੋ ਕਿ ਬੜਾ ਦੁਖਦਾਈ ਸਮਾਂ ਸੀ, ਉਸ ਦਿਨ ਪਹੁੰਚੋ ਅਤੇ ਉਹਨਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੂੰ ਯਾਦ ਕਰੀ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਸੀ ਇਸ ਵਾਰੇ ਹਨ। ਸੋ ਸਤਸੰਗ ਜੀ ਜੂਨ 5 ਨੂੰ ਹੈ ਜਨਮ ਦਿਨ ਭਾਈ ਪਿਆਰੇ ਮੁਕਮ ਸਿੰਘ ਜੀ, ਉਹਨਾਂ ਦੇ ਵੀ ਸਮੇਂ ਸਿਰ ਪਹੁੰਚ ਕੇ ਅਤੇ ਉਹਨਾਂ ਦੇ ਸਾਹਿਬ ਮਾਰਗ ਬਣਾਉਣ ਵਾਸਤੇ ਅਸੀਂ ਯਤਨ ਕਰੀਏ ਅਤੇ ਉਹਨਾਂ ਨੂੰ ਸਾਡੀਆਂ ਭੇਟ ਕਰੀਏ। ਹੁਣ ਭਾਈ ਸਾਹਿਬ ਤਿਆਰ ਨੇ, ਉਹ ਕੀਰਤਨ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਤ ਸੰਗਤ ਜੀ, ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰੀਆਂ, ਦਸ ਰਿਆਂ ਪਾਸਿਓਂ ਸ਼ਬਦ ਬਾਣੀ ਗਾਇਨ ਕਰਦਿਆਂ ਪੜ੍ਹਦਿਆਂ ਇੱਕ ਨੇ ਬੇਅੰਤ ਭੁੱਲਾਂ ਹੋ ਗਈਆਂ ਹੋਣਗੇ। ਸੰਗਤ ਬਖਸ਼ਯੋਗ ਹੈ ਸਤਿਗੁਰੂ ਗੁਰੂ ਸੋਜੀ ਬਖਸ਼ਿਸ਼ ਕਰਨ ਜੀ। ਆਹੋ ਸਮਾਂ ਕਥਾ ਦਾ ਹੋਇਆ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ, ਤੇ ਇਹਨਾਂ ਪਰ ਸਰਵਣ ਕਰਦੇ ਨੇ ਹੋਈ ਉਹਨਾਂ ਦੀ ਕਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਸਤਿਗੁਰੁ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੁਭਾਅ ਚਿੰਤਾ ਲਾਹੇ ਹਮਾਰੀ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲਿਖ ਛੁਟ ਹੈ ਹਮ ਨਿਰਗੁਣ ਲਿਹੋ ਉਬਾਰੀ ਸਦਬਕ ਸਿੰਧ ਸਦਾ ਮਿਹਰਵਾਨਾ ਸਭਨਾ ਦੇਹ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਵਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡਖਣੇ ਮਹੱਲਾ ਪੰਜਵਾਂ ਮੂਹ ਥਿਆਉ ਤਖਤ ਪਿਰੀ ਮਹਿੰਜੇ ਪਾਤ ਸਹਾ ਪਾਵ ਮਿਲਾਵੇ ਕੋਲ ਕਵਲ ਜਿਵੈ ਬਿਗ ਸਾਮ ਦੋ ਮੂਹ
थियाउ तखत प्री महिंजे पातशाह पाव मिलावे कोल कवल जिवै बिगसाव दो महला पंजुमा प्रिया संदड़ी भुख मू लावण थी विथरा जान मिठाई।

0: ठगा निह मतरोड़, जान गंधर्वा नगरी सुख कटाऊ डुए, इस पंधाणु घर कणे पौड़ी। अकल कला नहा पाईया, प्रभ अलख अलेखं, खट दर्शन भ्रमते फिर है, नह मिलिये भेखं। वर्त करहे चंद्रायणा, सेकत न लेखं, वेद पढ़ संपूर्णा, तत् सार न पेखं। तिलक कड है इसनान कर, अंतर का लेखं, पेखी प्रभु न लबई, वेण सच्ची सिखं। भुला मार्ग सो पवा, जिस धर्म मस्तक लेखं, तिन जन्म सवारे अपना, जिन गुर अखी देखं। भुला मार्ग सो पवा, जिस तुर मस्तक लेखं, तिन जन्म सवारिया आपना, जिन गुर अखी देखं। वाहिगुरु जी का खालसा, वाहिगुरु जी की फतेह। जुगो जुग अटल। धन धन साहिब श्री गुरु ग्रंथ साहिब महाराज जी दी पावन हजूरी अंदर जुड़ बैठी अति सत्कारयोग साध संगत जीओ, वड्डियां पगां वाले हो, रोजाना संध्या वक्त दे समय अपने रजेवियां विच कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सुभाग समां, सतगुरां दी मेहरामत सदका सानू सारयां नूं सत संगत विच जुड़न दा नसीब होया। इस पावन अस्थान ते चल रही लड़ीवार गुर शब्द विचार जो तुसी रोजाना बड़े प्रेम श्रद्धा भावना विच भेज के सरवण करदे हो, अज दा ए पावन शब्द धन गुरु अर्जुन साहिब महाराज दीन दुनिया दे मालक सच्चे पातशाह उन्हां दी रसना तो उचारण कीती हुई ए मारू राग दी वार दी पौड़ी अते तीन सलोक धन गुरु अर्जुन साहब महाराज जी की रसना तो उचारण किए हुए अब संगत ने सरवण किए ने। अव गुरमुख अज मेरे सतगुरु धन गुरु अर्जुन साहब महाराज साढ़े ती की बख्शिश रहमत करते ने। विचार की आरंभता तो पहले एक बार मन बिरतियां जरूर एकागर कर लीए। रसना की पवित्रता वास्ते मन की एकाग्रता वास्ते एक बारी करो कृपा देव असीस ते आखो जी सतनाम श्री वाहेगुरु साहिब जी, फिर बख्शिश करो ते आखो जी सतनाम श्री वाहेगुरु साहिब जी। गुरु घर दे हजूरी कीर्तनी है भाई साहब भाई हरप्रीत सिंह जी जिन्हां ने आप जीयां नूं आरती शब्द कीर्तन सरवण करवाए ने। कीर्तन की समाप्ति वेले ਉਹਨਾਂ ਨੇ ਭਗਤ ਸਾਹਿਬਾਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਬਾਬਾ ਫਰੀਦ ਸਾਹਿਬ, ਭਗਤ ਨਾਮਦੇਵ ਸਾਹਿਬ, ਉਹਨਾਂ ਦੇ ਦੋ ਸ਼ਬਦ ਅਖੀਰ ਵਿੱਚ ਸਰਵਣ ਕਰਵਾਏ। ਬੜਾ ਤੁਸੀਂ ਟਿੱਕ ਕੇ ਉਹਨਾਂ ਸ਼ਬਦਾਂ ਨੂੰ ਸਰਵਣ ਕੀਤਾ। ਬਾਬਾ ਫਰੀਦ ਸਾਹਿਬ ਦਾ ਉਹ ਸ਼ਬਦ ਸੁਣਾ ਰਹੇ ਸਨ, ਸ਼ੇਖ ਫਰੀਦ ਖੈਰ ਦੀਜੇ ਬੰਦਗੀ। ਹੇ ਪਰਮਾਤਮਾ, ਆਪਣੇ ਇਸ ਸੇਵਕ ਦੀ ਝੋਲੀ ਵਿੱਚ ਆਪਣੀ ਬੰਦਗੀ ਦੀ ਦਾਤ ਪਾ ਦਿਓ। ਬਾਬਾ ਫਰੀਦ ਸਾਹਿਬ ਦੀ ਬਾਣੀ ਸਲੋਕ ਜੋ ਉਹਨਾਂ ਨੇ ਉਚਾਰਨ ਕੀਤੇ ਨੇ, ਸ਼ਬਦ ਉਚਾਰਨ ਕੀਤੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੁਸੀਂ ਦਰਸ਼ਨ ਕਰਦੇ ਹੋ। ਉਸ ਮਹਾਂਪੁਰਖ ਨੇ ਉਸ ਅੱਲਾ ਖੁਦਾ ਦੇ ਵਿੱਚ ਅਭੇਦ ਹੋ ਕੇ, ਲੀਨ ਹੋ ਕੇ, ਜੋ ਪਰਮਾਤਮਾ ਦੇ ਘਰ ਦੇ ਪੈਗਾਮ ਨੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਇਆ, ਉਸ ਮਹਾਂਪੁਰਖ ਦੀ ਰਸਨਾ ਤੋਂ ਨਿਕਲੇ ਹੋਏ ਬੋ, ਜੋ ਇੰਜ ਕਹਿ ਲਈਏ ਵੀ ਬੰਦੇ ਨੂੰ ਉਪਰਾਮਤਾ ਵਾਲੇ ਪਾਸੇ ਸੰਸਾਰ ਵਿੱਚੋਂ ਉਹਦੇ ਮਨ ਨੂੰ ਥੋੜ੍ਹਾ ਜਿਹਾ ਪਕੜ ਨੂੰ ਢਿੱਲੀ ਕਰਕੇ ਪਰਮਾਤਮਾ ਵਾਲੇ ਪਾਸੇ ਲੈ ਜਾਣ ਵਾਲੇ ਬੋਲਣ, ਵੈਰਾਗਮਈ ਬੋਲਣ, ਜਿਵੇਂ ਉਹਨਾਂ ਦੇ ਆਪਾਂ ਬਚਨ ਪੜ੍ਹਦੇ ਹਾਂ, ਫਰੀਦਾ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰਿਆ, ਜੋ ਮਨ ਚਿੱਤ ਨ ਚੇਤੇ ਸਨ ਸੋ ਗਾਲੇ ਰੱਬ ਕੀਆਂ। ਸਾਡੇ ਸਰੀਰ ਦੀ ਬਣਤਰ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਚਨ ਕਹਿਣ ਗੰਢੇਂਦੇ ਆ ਛੇ ਮਾਂ ਤੁੜਦਿਆਂ ਇੱਕ ਖਿਨੋ। ਬੰਦਿਆ, ਤੇਰੇ ਸਰੀਰ ਨੂੰ ਬਣਨ ਲੱਗਿਆਂ 6 ਮਹੀਨੇ ਦਾ ਸਮਾਂ ਲੱਗਦਾ, ਪਰ ਖਤਮ ਹੋਣ ਲੱਗਿਆਂ 6 ਮਹੀਨੇ ਨਹੀਂ ਹੋ ਲੱਗਣ, ਇੱਕ ਖਿਨ ਜਿੰਨਾ ਸਮਾਂ ਲੱਗਣਾ ਇਹਨੇ ਖਤਮ ਹੋ ਜਾਣਾ, ਬਿਣਸ ਜਾਣਾ। ਇਹਦੇ ਬਿਣਸਣ ਤੋਂ ਪਹਿਲਾਂ ਪਹਿਲਾਂ ਤੂੰ ਵੀ ਕਿਤੇ ਅਰਦਾਸ ਕਰਿਆ ਕਰ, ਹੇ ਪਰਮਾਤਮਾ, ਜੇ ਮਨੁੱਖਾ ਜਨਮ ਦਿੱਤਾ ਜੇ ਤੇ ਮੇਰੀ ਝੋਲੀ ਵਿੱਚ ਵੀ ਬੰਦਗੀ ਦੀ ਖੈਰ ਪਾ ਦਿਓ, ਨਾਮ ਦੀ ਖੈਰ ਪਾ ਦਿਓ। ਇਸ ਬੰਦਗੀ ਦੀ ਖੈਰ ਨੂੰ ਅਸੀਂ ਨਿੱਕਾ ਨਾ ਜਾਣੀਏ, ਨਾਮ ਦੀ ਦਾਤ ਨੂੰ ਨਿੱਕਾ ਨਾ ਸਮਝੇ ਕਰੋ, ਬੜੀ ਵੱਡੀ ਅਮੋਲਕ ਦਾਤ ਹੈ। ਸਿਆਣੇ ਕਹਿੰਦੇ ਨੇ ਤਪੋ ਰਾਜ ਤੇ ਰਾਜੋ ਨਰਕ, ਤਪ ਕਰਨਾ ਪਰਮਾਤਮਾ ਦੀ ਬੰਦਗੀ ਮਿਲ ਜਾਣੀ, ਸਿਮਰਨ ਦੀ ਦਾਤ ਮਿਲ ਜਾਣੀ, ਇਹਦੇ ਵਿੱਚੋਂ ਸਭ ਦਾਤਾਂ ਮਿਲਦੀ। ਮੈਂ ਇੱਕ ਛੋਟੀ ਜਿਹੀ ਘਟਨਾ ਮੈਨੂੰ ਯਾਦ ਆ ਗਈ ਬਾਬਾ ਫਰੀਦ ਸਾਹਿਬ ਦੇ ਜੀਵਨ ਵਿੱਚੋਂ। ਵੇਖੋ, ਆਪਾਂ ਵੀ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਅਸੀਂ ਦੁਨੀਆਂ ਦੀਆਂ ਦਾਤਾਂ ਨੂੰ ਬਹੁਤ ਵੱਡੀ ਅਹਿਮੀਅਤ ਦੇ ਦਿੰਦੇ, ਉਹਨਾਂ ਤੋਂ ਬਿਨਾਂ ਕਿੰਨੇ ਸਾਡਾ ਸਰਦਾ ਹੀ ਨਹੀਂ, ਪਰ ਬੰਦਗੀ ਦੀ ਦਾਤ ਜਦੋਂ ਮਿਲਦੀ ਹੈ ਨਾ, ਗੁਰਮੁਖੋ ਸਭ ਦਾਤਾਂ ਝੋਲੀ ਵਿੱਚ ਪੈ ਜਾਂਦੀਆਂ ਹਨ। ਕਹਿੰਦੇ ਨੇ ਵੀ ਬਾਬਾ ਫਰੀਦ ਸਾਹਿਬ ਦੀ ਮਾਂ ਨਾ ਆਪਣੇ ਇਸ ਬੱਚੇ ਦੇ ਸਿਰ ਦੇ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਸੀ। ਤੇਲ ਦੀ ਮਾਲਿਸ਼ ਕਰਦਿਆਂ ਕਰਦਿਆਂ ਬਾਬਾ ਫਰੀਦ ਸਾਹਿਬ ਜੀ ਜਿਹੜੀ ਤਾਈ ਸੀ ਨਾ, ਉਹ ਵੀ ਕੋਲ ਬੈਠੀ ਸੀ ਮਾਂ ਸਿਰ ਵਿੱਚ ਤੇਲ ਲਾ ਰਹੀ। ਤੇ ਉਸ ਵੇਲੇ ਬੜੀ ਇੱਕ ਢੋਲ ਵੱਜਣ ਦੀ ਆਵਾਜ਼ ਜਿਹੜੀ ਸੀ ਬਾਬਾ ਜੀ ਦੇ ਕੰਨਾਂ ਵਿੱਚ ਪਈ, ਮਾਤਾ ਜੀ ਦੇ ਕੰਨਾਂ ਵਿੱਚ ਪਈ, ਬਾਬਾ ਜੀ ਦੀ ਤਾਈ ਦੇ ਕੰਨਾਂ ਵਿੱਚ ਪਈ। ਤੇ ਬਾਬਾ ਜੀ ਨੇ ਇੰਨਾ ਹੀ ਕਿਹਾ ਸੀ, ਕਹਿਣ ਲੱਗੇ, ਮਾਂ ਆ ਢੋਲ ਦੀ ਆਵਾਜ਼ ਕਿੱਥੋਂ ਆ ਰਹੀ, ਇਹ ਕੌਣ ਢੋਲ ਵਜਾ ਰਿਹਾ? ਤੇ ਹਲੇ ਬਾਬਾ ਸਾਹਿਬ ਦੀ ਮਾਂ ਤੇ ਨਹੀਂ ਸੀ ਬੋਲੀ, ਕੋਲ ਤਾਈ ਬੈਠੀ ਸੀ। ਉਹ ਕਹਿਣ ਲੱਗੀ, ਬੇਟਾ ਮੈਂ ਦੱਸਦੀ ਹਾਂ ਇਸ ਢੋਲ ਦੀ ਆਵਾਜ਼ ਕਿੱਥੋਂ ਆ ਰਹੀ। ਪੁੱਛਿਆ, ਕਿੱਥੋਂ? ਕਹਿਣ ਲੱਗੇ, ਤੇਰੇ ਤਾਏ ਦਾ ਪੁੱਤਰ ਹੈ, ਅੱਜ ਮੌਲੀ ਪਿਆ ਗੜਦਾ, ਪਿੰਡ ਦਾ ਮੁੱਢ ਪਿਆ ਬਣਦਾ, ਭਾਵ ਪਿੰਡ ਵਸਾ ਰਿਹਾ ਬੜਾ ਵੱਡਾ। ਬਾਬਾ ਜੀ ਸੁਣ ਕੇ ਚੁੱਪ ਕਰ ਗਏ। ਇਹ ਬੜੀ ਵੱਡੀ ਇੱਕ ਕਹਿ ਲਈਏ ਵੀ ਸੰਸਾਰ ਦੇ ਵਿੱਚ ਤਰੱਕੀ ਮੰਨੀ ਗਈ ਵੀ ਇਸ ਬੰਦੇ ਨੇ ਇੰਨੀ ਤਰੱਕੀ ਕੀਤੀ ਵੀ ਅੱਜ ਆਪਣੇ ਨਾਂ ਦਾ ਪਿੰਡ ਹੀ ਵਸਾਉਣ ਲੱਗ ਪਿਆ। ਜਿਸ ਵੇਲੇ ਵੇਖਿਆ ਵੀ ਮਾਂ ਚੁੱਪ ਕਰ ਗਈ, ਬਾਬਾ ਫਰੀਦ ਸਾਹਿਬ ਨੇ ਆਪਣੀ ਮਾਂ ਨੂੰ ਇੰਨਾ ਹੀ ਕਿਹਾ ਸੀ, ਕਹਿਣ ਲੱਗੇ, ਮਾਂ ਤੇਰੇ ਮਨ ਵਿੱਚ ਜ਼ਰੂਰ ਇਹ ਅੱਜ ਵਿਚਾਰ ਆਈ ਹੋਏਗੀ ਵੀ ਕਿਤੇ ਮੇਰਾ ਪੁੱਤਰ ਵੀ ਸੰਸਾਰ ਵਿੱਚ ਤਰੱਕੀ ਕਰਦਾ, ਅੱਜ ਇਹਦੇ ਤਾਏ ਦਾ ਪੁੱਤਰ ਪਿੰਡ ਦਾ ਮੁੱਢ ਬਣਦਾ ਪਿਆ ਹੈ, ਲੋਕ ਉਹਦੀ ਜੈ ਜੈਕਾਰ ਕਰਦੇ ਪਏ ਨੇ, ਅੱਜ ਉਹਦੇ ਨਾਂ ਦੇ ਢੋਲ ਵੱਜਦੇ ਪਏ ਨੇ। ਕਿਤੇ ਮੇਰਾ ਬੇਟਾ ਵੀ ਇੰਨੀ ਤਰੱਕੀ ਕਰਦਾ, ਕਿਤੇ ਵੀ ਪਿੰਡ ਦਾ ਮੁੱਢ ਬੰਨਦਾ, ਇਹਦੇ ਨਾਂ ਦੇ ਵੀ ਲੋਕ ਢੋਲ ਵਜਾਉਂਦੇ। ਬਾਬਾ ਸਾਹਿਬ ਨੇ ਇੰਨਾ ਕਿਹਾ ਸੀ, ਕਹਿਣ ਲੱਗੇ ਮਾਂ ਤੇਰੇ ਮਨ ਵਿੱਚ ਜ਼ਰੂਰ ਵਿਚਾਰ ਆਈ ਹੋਏਗੀ। ਤੇ ਮਾਂ ਚੁੱਪ ਕਰ ਗਈ, ਕੋਈ ਜਵਾਬ ਨਹੀਂ ਦਿੱਤਾ। ਕਹਿਣ ਲੱਗੇ ਮਾਂ ਦੱਸ ਤੇ ਸਹੀ, ਕਿਉਂ ਝੂੜਦੀ ਪਈ? ਤੇ ਉਹਨੇ ਬਚਨ ਪਤਾ ਕੀ ਕਿਹਾ ਸੀ, ਕਹਿਣ ਲੱਗੀ ਬੇਟਾ ਵੇਖ ਕੇ ਤੇ ਜ਼ਰੂਰ ਮਨ ਵਿੱਚ ਆਉਂਦਾ ਹੈ, ਪਰ ਮੈਨੂੰ ਵਿਸ਼ਵਾਸ ਏ ਜਿਹੜੀਆਂ ਤਰੱਕੀਆਂ ਦੇ ਰਾਹ ਤੇ ਤੂੰ ਤੁਰ ਪਿਆ ਬੇਟਾ, ਇੱਕ ਦਿਨ ਸਮਾਂ ਆਏਗਾ ਤੇਰੇ ਨਾਂ ਦੇ ਢੋਲ ਇਸ ਪਿੰਡ ਵਿੱਚ ਨਹੀਂ, ਇਸ ਨਗਰ ਵਿੱਚ ਨਹੀਂ, ਬੇਟਾ ਤੇਰੇ ਨਾਂ ਦੇ ਢੋਲ ਰਹਿੰਦੀ ਦੁਨੀਆ ਤੱਕ ਸਾਰੇ ਤਿੰਨਾਂ ਭਵਨਾਂ ਵਿੱਚ ਵੱਜਣਗੇ। ਬਾਬਾ ਫਰੀਦ ਸਾਹਿਬ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ, ਕਹਿਣ ਲੱਗੇ ਮਾਂ ਬਿਲਕੁਲ ਸੱਚ ਹੈ, ਇਹ ਦੁਨੀਆ ਦੇ ਵਿੱਚ ਠੀਕ ਹੈ ਅੱਜ ਇਹਦੇ ਨਾਂ ਦੇ ਢੋਲ ਵੱਜ ਰਹੇ ਨੇ, ਪਰ ਕੁਝ ਸਮੇਂ ਬਾਅਦ ਸਭ ਕੁਝ ਖਤਮ ਹੋਣ ਵਾਲਾ ਹੈ। ਕਹਿਣ ਲੱਗੇ ਵਾਕਈ ਮਾਂ ਜਿਸ ਰਸਤੇ ਤੇ ਤੂੰ ਮੈਨੂੰ ਤੋਰਿਆ ਨਾ, ਉਸ ਰਸਤੇ ਤੇ ਤਰੱਕੀ ਕਰਨ ਵਾਲਿਆਂ ਦੇ ਢੋਲ ਵੱਜਦੇ ਤੇ ਜ਼ਰੂਰ ਨੇ, ਕਦੀ ਵੱਜਣੋਂ ਬੰਦ ਨਹੀਂ ਜਾਂਦੇ। ਸੱਚ ਜੇ ਗੁਰਮੁਖੋ, ਬਾਬਾ ਫਰੀਦ ਸਾਹਿਬ ਨੇ ਜਿਹੜੀ ਤਰੱਕੀ ਕੀਤੀ, ਜਿਹੜੀ ਬੰਦਗੀ ਦੀ ਦਾਤ ਉਹਨਾਂ ਦੀ ਝੋਲੀ ਵਿੱਚ ਪਰਮਾਤਮਾ ਨੇ ਪਾਈ, ਅੱਜ ਵੀ ਅਸੀਂ ਬਾਬਾ ਫਰੀਦ ਸਾਹਿਬ ਨੂੰ ਯਾਦ ਕਰ ਰਹੇ, ਅੱਜ ਵੀ ਉਹਨਾਂ ਦੇ ਗੁਰਬਾਣੀ ਦੇ ਬੋਲ ਸਾਡੀਆਂ ਸਿੱਖ ਕੌਮ ਦੀਆਂ ਸੰਸਾਰ ਦੇ ਲੋਕਾਂ ਦੇ ਕੰਨਾਂ ਵਿੱਚ ਗੂੰਜ ਰਹੇ ਨੇ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ ਕਿਉਂਕਿ ਤੁਸੀਂ ਭਾਵਨਾ ਦੇ ਨਾਲ, ਕੋਈ ਸਵੇਰ ਵੇਲੇ ਆਉਂਦਾ ਹੈ, ਕੋਈ ਸ਼ਾਮ ਵੇਲੇ, ਇਸ ਬੰਦਗੀ ਦੀ ਦਾਤ ਲੈਣ ਵਾਸਤੇ, ਨਾਮ ਦੀਆਂ ਦਾਤਾਂ ਲੈਣ ਵਾਸਤੇ, ਗੁਰੂ ਦੀ ਕਿਰਪਾ ਲੈਣ ਵਾਸਤੇ ਤੁਸੀਂ ਆਉਂਦੇ ਹੋ। ਇੱਕ ਦਿਨ ਜਦੋਂ ਢੋਲ ਵੱਜਣੇ ਇਹਨਾਂ ਨੇ ਗੁਰਮੁਖੋ ਨਾਮ ਦੇ, ਫਿਰ ਉਸ ਵੇਲੇ ਸੰਸਾਰ ਦੇ ਵਿੱਚ ਕਈ ਕੁਲਾਂ ਤੱਕ ਇਹ ਬੰਦੇ ਦਾ ਪਾਰ ਉਤਾਰਾ ਕਰਕੇ ਜਾਂਦੇ। ਖੈਰ, ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਪਿਆਰੇ ਦੇ ਚਰਨਾਂ ਵਿੱਚ ਜੁੜਨ ਦੀਆਂ ਬਖਸ਼ਿਸ਼ਾਂ, ਉਹਦੇ ਨਾਲ ਮਿਲਾਪ ਦੀਆਂ ਬਖਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਬਹੁਤ ਭਾਰੇ ਨੇ, ਟਫ ਨੇ, ਔਖੇ ਨੇ, ਪਰ ਕੋਸ਼ਿਸ਼ ਕਰਦੇ ਹਾਂ ਜਿੰਨੀ ਕੁ ਸਮਝ ਆਈ ਉਹ ਉੰਨੀ ਕੁ ਆਪ ਸੰਗਤਾਂ ਦੇ ਨਾਲ ਇਹਨੂੰ ਆਪਾਂ ਸਮਝ ਸਕੀਏ। ਪਹਿਲਾ ਸਲੋਕ ਹੈ ਡੱਖਣੇ ਮਹੱਲਾ ਪੰਜਵਾਂ। ਡੱਖਣਿਆਂ ਦੇ ਵਿੱਚ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਇਸ ਬਾਣੀ ਨੂੰ ਉਚਾਰਨ ਕਰਦੇ ਪਏ ਨੇ। ਡੱਖਣੇ ਮੂ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ। ਮੂੰਹ ਦੇ ਅਰਥ ਕੀਤੇ ਨੇ ਮੇਰੇ, ਥਿਆਊ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ ਕੀਤੇ ਨੇ ਹਿਰਦਾ। ਅੱਜ ਮੈਂ ਦੋ ਵਿਦਵਾਨਾਂ ਦੇ ਟੀਕੇ ਪੜ੍ਹ ਰਿਹਾ ਸਾਂ, ਪ੍ਰੋਫੈਸਰ ਸਾਹਿਬ ਸਿੰਘ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ। ਉਹਨਾਂ ਨੇ ਵੀ ਬਹੁਤ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਟੀਕੇ ਕੀਤੇ ਨੇ, ਅਰਥ ਕੀਤੇ ਨੇ। ਮੂੰਹ ਦੇ ਅਰਥ ਨੇ ਮੇਰੇ, ਥਿਆਊ ਦੇ ਅਰਥ ਨੇ ਹਿਰਦਾ, ਤਖਤ ਤਖਤ ਆਪਾਂ ਸਮਝਦੇ ਹਾਂ ਜਿੱਥੇ ਰਾਜੇ ਮਹਾਰਾਜੇ ਆਪਣੇ ਤਖਤ ਦੇ ਉੱਤੇ ਬਿਰਾਜਮਾਨ ਹੁੰਦੇ ਨੇ। ਪਿਰੀ ਪਿਰੀ ਦੇ ਅਰਥ ਨੇ ਪਿਰ, ਪਿਰ ਦੇ ਅਰਥ ਨੇ ਪਤੀ ਪਰਮਾਤਮਾ। ਮਹਿੰਜੇ ਪਾਤਸ਼ਾਹ, ਸੱਚਾ ਪਾਤਸ਼ਾਹ, ਜਿਹਦਾ ਬਾਣੀ ਵਿੱਚ ਬੋਲ ਪੜਦੇ ਨੇ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਸੋਹੀਏ ਸਭਨਾਂ ਦਾ ਵਿਸਾਹ। ਉਹ ਤਖਤ ਦੇ ਉੱਤੇ, ਮੇਰੇ ਹਿਰਦੇ ਦੇ ਤਖਤ ਦੇ ਉੱਤੇ ਪਰਮਾਤਮਾ ਜੀ, ਪਤੀ ਜੀ, ਤੁਸੀਂ ਬਿਰਾਜਮਾਨ ਹੋਵੋ, ਭਾਵ ਮੈਂ ਆਪਣੇ ਹਿਰਦੇ ਨੂੰ ਤੁਹਾਡੇ ਵਾਸਤੇ ਸੇਜਾ ਤਿਆਰ ਕੀਤੀ, ਤੁਹਾਡੇ ਬੈਠਣ ਵਾਸਤੇ, ਬਿਰਾਜਮਾਨ ਹੋਣ ਵਾਸਤੇ ਇੱਕ ਤਖਤ ਤਿਆਰ ਕੀਤਾ ਹੈ। ਮੇਰੇ ਇਸ ਹਿਰਦੇ ਰੂਪੀ ਤਖਤ ਦੇ ਉੱਤੇ ਪਰਮਾਤਮਾ ਜੀ ਤੁਸੀਂ ਬਿਰਾਜਮਾਨ ਹੋਵੋ। ਪਾਵ ਮਿਲਾਵੇ ਕੋਲ, ਪਾਵ ਦੇ ਅਰਥ ਕੀਤੇ ਨੇ ਪੈਰ, ਪੈਰ ਦੇ ਇੱਥੇ ਅਰਥ ਕਰਾਂਗੇ ਚਰਨ, ਗੁਰੂ ਦੇ ਚਰਨ, ਪਰਮਾਤਮਾ ਦੇ ਚਰਨ। ਹੇ ਰੱਬ ਜੀ, ਹੇ ਪਰਮਾਤਮਾ ਜੀ, ਜਦੋਂ ਤੁਸੀਂ ਆਪਣੇ ਚਰਨ ਮਿਲਾਵੇ ਕੋਲ, ਮੇਰੇ ਹਿਰਦੇ ਰੂਪੀ ਸੇਜਾ ਦੇ ਉੱਤੇ, ਕੋਲ ਦੇ ਅਰਥ ਕਰਾਂਗੇ ਨੇੜੇ, ਜਾਂ ਇਹਦੀ ਕਹਿ ਲਈਏ ਵੀ ਉੱਤੇ ਰੱਖਦੇ ਹੋ। ਕਵਲ ਜਿਵੈ ਬਿਗ ਸਾਮਦੋ, ਉਸ ਵੇਲੇ ਮੇਰਾ ਜਿਹੜਾ ਹਿਰਦਾ ਹੈ ਨਾ ਤੁਹਾਡੇ ਚਰਨ ਪੈਣ ਦੇ ਨਾਲ ਜਿਵੇਂ ਕਵਲ ਦਾ ਫੁੱਲ ਖੇੜੇ ਵਿੱਚ ਆ ਜਾਂਦਾ ਹੈ ਨਾ, ਇਸੇ ਤਰ੍ਹਾਂ ਮੇਰਾ ਹਿਰਦਾ ਜਿਹੜਾ ਹੈ ਨਾ ਉਹ ਕੋਲ ਫੁੱਲ ਦੀ ਤਰ੍ਹਾਂ ਖੇੜੇ ਵਿੱਚ ਆ ਜਾਂਦਾ, ਇਹਦੇ ਵਿੱਚ ਆਨੰਦ ਪੈਦਾ ਹੋ ਜਾਂਦਾ, ਇਸ ਹਿਰਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ। ਅਗਲੇ ਉਹਨਾਂ ਨੇ ਬਚਨ ਕਹੇ ਨੇ, ਅੱਖਰੀ ਅਰਥ ਕਰ ਲਈਏ। ਅਗਲੀ ਪੰਕਤੀ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਮਹੱਲਾ ਪੰਜਵਾਂ, ਦੂਸਰਾ ਸਲੋਕ, ਪ੍ਰਿਆ ਸੰਦੜੀ ਭੁੱਖ। ਪ੍ਰਿਆ ਦੇ ਅਰਥ ਨੇ ਪਿਰ, ਪਿਰ ਦੇ ਅਰਥ ਨੇ ਪਰਮਾਤਮਾ। ਸੰਦੜੀ ਭੁੱਖ, ਸੰਦੜੀ ਦੇ ਅਰਥ ਕਰਾਂਗੇ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਭੁੱਖ ਸੀ ਮੇਰੇ ਮਨ ਦੇ ਵਿੱਚ ਪੈਦਾ ਹੋਈ, ਪਰਮਾਤਮਾ ਨੂੰ ਮਿਲਣ ਦਾ ਚਾਹ ਜਿਹੜਾ ਪੈਦਾ ਹੋਇਆ ਸੀ। ਮੂੰਹ ਲਾਵਣ ਥੀ ਵਿਥਰਾਂ, ਮੂੰਹ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੇ ਮੈਂ, ਮੈਂ ਦੇ ਅਰਥ ਨੇ ਆਪਾ ਭਾਵ, ਆਪਾ ਭਾਵ ਦੇ ਅਰਥ ਨੇ ਹੰਕਾਰ। ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿਉਂਕਿ ਇਹ ਜਿਹੜੇ ਸਾਰੇ ਸਲੋਕ ਆ ਰਹੇ ਨੇ ਇਹ ਇੱਕ ਦੂਜੇ ਦੇ ਨੇੜੇ ਨੇੜੇ ਨੇ। ਕੱਲ ਵੀ ਮਹਾਰਾਜ ਨੇ ਮੈਂ ਦੀ ਗੱਲ ਕੀਤੀ, ਹੰਕਾਰ ਦੀ ਗੱਲ ਕੀਤੀ, ਅੱਜ ਵੀ ਮਹਾਰਾਜ ਜੀ ਕਹਿੰਦੇ ਨੇ ਮੂੰਹ ਲਾਵਣ, ਜਿਹੜਾ ਮੇਰੇ ਅੰਦਰ ਮੈਂ ਤੇ ਮੇਰੀ ਸੀ ਨਾ ਵੀ ਮੈਂ ਹੀ ਇਸ ਸੰਸਾਰ ਦੇ ਵਿੱਚ ਹੋ, ਹੰਕਾਰ ਕਹਿਣ ਲੱਗੇ ਵੀ ਉਸ ਮੈਂ ਨੂੰ ਮੈਂ ਲਾਵਣ ਸੀ ਵਿਤਰਾ। ਲਾਵਣ ਦੇ ਅਰਥ ਹੁੰਦੇ ਨੇ ਸਲੂਣਾ, ਸਲੂਣਾ ਕੋਈ ਆਪਾਂ ਚੀਜ਼ ਜਿਹੜੀ ਖਾਂਦੇ ਹਾਂ। ਕਹਿਣ ਲੱਗੇ ਵੀ ਇਸ ਮੈਂ ਨੂੰ ਮੈਂ ਸਲੂਣੇ ਦੇ ਬਰਾਬਰ ਕਰ ਲਿਆ, ਜਿਵੇਂ ਸਲੂਣੇ ਨੂੰ ਕੋਈ ਬਹੁਤਾ ਪਸੰਦ ਨਹੀਂ ਨਾ ਕਰਦਾ, ਮਿੱਠੇ ਨੂੰ ਬੱਚੇ ਪਸੰਦ ਕਰਦੇ ਨੇ, ਸਲੂਣੇ ਨੂੰ ਪਸੰਦ ਨਹੀਂ ਕਰਦੇ। ਕਹਿਣ ਲੱਗੇ ਮੈਂ ਆਪਣੇ ਹੰਕਾਰ ਨੂੰ ਸਲੂਣੇ ਦੀ ਬਰਾਬਰ ਕਰ ਲਿਆ, ਭਾਵ ਮੈਂ ਆਪਣੇ ਅੰਦਰ ਦੀ ਹੋਂ ਨੂੰ ਇੱਕ ਪਾਸੇ ਰੱਖ ਲਿਆ ਤੇ ਮੈਂ ਆਪਣੇ ਅੰਦਰ ਇਹ ਮਿਠਾਸ ਪੈਦਾ ਕੀਤੀ ਏ ਵੀ ਜਿਵੇਂ ਮਿੱਠਾ ਖਾਣ ਤੋਂ ਬੰਦਾ ਕਦੀ ਰੱਜਦਾ ਨਹੀਂ। ਬੜੀ ਸੋਹਣੀ ਉਦਾਹਰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਗਲੀ ਪੰਕਤੀ ਵੀ ਦਿੱਤੀ, ਪ੍ਰਿਆ ਸੰਦੜੀ ਭੁੱਖ। ਹੇ ਪਰਮਾਤਮਾ ਜੀ, ਤੁਹਾਨੂੰ ਮਿਲਣ ਦੀ, ਤੁਹਾਡੇ ਵਿੱਚ ਲੀਨ ਹੋਣ ਦੀ ਜਿਹੜੀ ਮੇਰੀ ਭੁੱਖ ਸੀ ਨਾ, ਉਸ ਭੁੱਖ ਨੂੰ ਪੂਰਾ ਕਰਨ ਵਾਸਤੇ ਮੈਂ ਆਪਣੀ ਮੂੰਹ, ਆਪਣੀ ਹੋਂ, ਆਪਣੇ ਆਪਣੇਪਣ ਨੂੰ, ਹੰਕਾਰ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਭਾਵ ਉਹਨੂੰ ਮੈਂ ਜ਼ਿਆਦਾ ਤਰਜੀਹ ਨਹੀਂ ਦੇ ਰਿਹਾ, ਉਹਦੇ ਤੋਂ ਉਪਰਾਮ ਹੋ ਗਿਆ, ਥੀ ਵਿਥਰਾ, ਇਸ ਤਰ੍ਹਾਂ ਮੈਂ ਜੀਵਨ ਬਤੀਤ ਕਰ ਰਿਹਾ। ਜਾਣ ਮਿਠਾਈ ਇੱਕ, ਮਿਠਾਈ ਇੱਕ ਦੇ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੰਨੇ ਦੀ ਰਸ। ਕਹਿਣ ਲੱਗੇ ਜਿਵੇਂ ਗੰਨੇ ਦੀ ਰਸ ਨੂੰ ਇੰਜ ਕਹਿ ਲਈਏ ਵੀ ਬੰਦਾ ਬਾਰ ਬਾਰ ਪੀਣਾ ਲਾਇਕ ਕਰਦਾ, ਪਸੰਦ ਕਰਦਾ, ਉਹਦੇ ਵਿੱਚੋਂ ਸਵਾਦ ਆਉਂਦਾ, ਉਹਦੇ ਵਿੱਚ ਰਸ ਆਉਂਦਾ, ਬੰਦਾ ਕਹਿੰਦਾ ਵੀ ਇੱਕ ਗਲਾਸ ਪੀ ਲਿਆ ਮੈਂ ਹੋਰ ਪੀ ਲਾਂ, ਹੋਰ ਪੀ ਲਾਂ, ਉਹਦੇ ਅੰਦਰ ਭੁੱਖ ਵੱਧਦੀ ਨਾ ਉਸ ਚੀਜ਼ ਨੂੰ ਖਾਣ ਦੇ। ਸਲੂਣੇ ਨੂੰ ਇੱਕ ਪਾਸੇ ਰੱਖ ਦਿੱਤਾ, ਬੰਦਾ ਕਹਿੰਦਾ ਨਹੀਂ ਮੈਨੂੰ ਨਫ਼ਰਤ ਕਰਦਾ, ਇਹ ਮੈਨੂੰ ਇੰਨਾ ਵਧੀਆ ਇਹਦੇ ਵਿੱਚੋਂ ਸਵਾਦ ਨਹੀਂ ਆ ਰਿਹਾ। ਕਹਿਣ ਲੱਗੇ ਹੋਂ ਦੇ ਵਿੱਚੋਂ ਮੈਨੂੰ ਸਵਾਦ ਨਹੀਂ, ਮੈਂ ਹੋਂ ਨੂੰ ਇੱਕ ਪਾਸੇ ਰੱਖ ਦਿੱਤਾ ਹੈ, ਤੇਰੇ ਮਿਲਣ ਦੀ ਮੇਰੇ ਅੰਦਰ ਭੁੱਖ ਹੈ। ਤੇ ਕਹਿਣ ਲੱਗੇ ਉਸ ਭੁੱਖ ਨੂੰ ਮੈਂ ਗੰਨੇ ਦੀ ਮਠਿਆਈ, ਇੰਜ ਕਹਿ ਲਈਏ ਗੰਨੇ ਦੀ ਰਸ ਵਰਗਾ ਬਣਾ ਲਿਆ। ਮੇਰਾ ਜੀ ਕਰਦਾ ਵੀ ਹੋਰ ਮੈਂ ਤੁਹਾਡੇ ਚਰਨਾਂ ਨਾਲ ਜੁੜਾਂ, ਹੋਰ ਮੈਂ ਤੁਹਾਡੀ ਬੰਦਗੀ ਕਰਾਂ, ਹੋਰ ਮੈਂ ਤੁਹਾਡਾ ਸਿਮਰਨ ਕਰਾਂ। ਬੇਈ ਪੀੜੇ ਨਾ ਹੁਟੇ, ਜਿਵੇਂ ਗੰਨੇ ਨੂੰ ਬਾਰ ਬਾਰ ਪੀੜਿਆ ਜਾਂਦਾ ਨਾ, ਬਾਰ ਬਾਰ ਵਿੱਚੋਂ ਰਸ ਨਿਕਲੀ ਜਾਂਦੀ, ਨਿਕਲੀ ਜਾਂਦੀ, ਨਿਕਲੀ ਜਾਂਦੀ। ਕਹਿਣ ਲੱਗੀ ਇਸ ਤਰ੍ਹਾਂ ਮੇਰੇ ਮਨ ਦੇ ਵਿੱਚ ਚਾਅ ਪੈਦਾ ਹੋ ਹੀ ਜਾਂਦਾ, ਰੱਬ ਜੀ ਮੈਂ ਤੇਰੇ ਤੱਕ ਪਹੁੰਚਾਂ, ਤੇਰੇ ਨਾਲ ਮਿਲਾਪ ਹੋ ਜਾਏ, ਤੇਰੇ ਚਰਨਾਂ ਵਿੱਚ ਮੈਂ ਅਭੇਦ ਹੋ ਜਾਵਾਂ। ਇਹ ਅੱਖਰੀ ਅਰਥ। ਇੱਕ ਸਲੋਕ ਹੋਰ ਮਹਾਰਾਜ ਜੀ ਨੇ ਨਾਲ ਦੋ ਪੰਕਤੀਆਂ ਦਾ ਉਚਾਰਨ ਕੀਤਾ ਹੈ, ਮਹੱਲਾ ਪੰਜਵਾਂ, ਠੱਗਾ ਨੀਹ ਮਤਰੋੜ। ਨੀਹੋ ਦੇ ਅਰਥ ਜੇ ਇਹਨੂੰ ਸੌਖਾ ਕਰਕੇ ਪੜ੍ਹਨਾ ਹੋਵੇ ਤੇ ਨੇਹੋ ਕਰ ਲਿਆ। ਨੇਹ ਦੇ ਅਰਥ ਹੁੰਦੇ ਨੇ ਪਿਆਰ, ਠੱਗਾਂ ਦਾ ਅਰਥ ਹੈ ਠੱਗਾਂ ਦਾ ਪਿਆਰ। ਠੱਗਾਂ ਦੇ ਪਿਆਰ ਤੋਂ ਭਾਵ ਕੇਂਦਰੀ ਭਾਵ ਇਹਦਾ ਹੈ ਦੁਨੀਆਂ ਦਾ ਪਿਆਰ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ ਅਸਰ ਇਹਦੇ ਅਰਥ ਕੀਤੇ ਨੇ। ਠੱਗਾ ਨੀਹ ਮਤਰੋੜ, ਕਹਿਣ ਲੱਗੇ ਬੰਦਿਆ ਜਿਹੜਾ ਠੱਗਾਂ ਦਾ ਪਿਆਰ ਹੈ ਨਾ, ਕਿਤੇ ਉਹਦੇ ਵਿੱਚ ਲਭਾਏ ਮਾਂ ਨਾ ਹੋ ਜੀ। ਹੁਣ ਠੱਗ ਬੰਦਾ ਜਿਹੜਾ ਹੈ ਨਾ, ਠੱਗੀ ਮਾਰਨ ਵਾਲਾ, ਉਹ ਜੇ ਕਿਸੇ ਨਾਲ ਸਨੇਹ ਕਰੇਗਾ, ਜੇ ਕਿਸੇ ਨਾਲ ਪਿਆਰ ਕਰੇਗਾ ਨਾ, ਉਹਦਾ ਭਲਾ ਕਰਨ ਵਾਸਤੇ ਉਹਨੇ ਪਿਆਰ ਨਹੀਂ ਕਰੇਗਾ। ਜਿਹੜਾ ਠੱਗ ਉਹਦਾ ਤੇ ਕੰਮ ਹੀ ਠੱਗੀ ਮਾਰਨ, ਉਹਦਾ ਜਿਹੜਾ ਪਿਆਰ ਹੈ ਉਹਨੂੰ ਠੱਗਣ ਵਾਸਤੇ ਹੈ, ਉਹਨੂੰ ਲੁੱਟਣ ਵਾਸਤੇ ਹੈ। ਥੋੜਾ ਜਿਹਾ ਬਨਾਵਟੀ ਪਿਆਰ ਉਹਦੇ ਨਾਲ ਇਜ਼ਹਾਰ ਕਰੇਗਾ, ਜਦੋਂ ਵੇਖ ਲਿਆ ਉਹਦੇ ਪਿਆਰ ਦੇ ਵਿੱਚ ਉਹ ਲੀਨ ਹੋ ਗਿਆ, ਭਿੱਜ ਗਿਆ, ਉਹਦੀਆਂ ਗੱਲਾਂ ਵਿੱਚ ਆ ਗਿਆ, ਉਸੇ ਵੇਲੇ ਉਹਦੇ ਨਾਲ ਠੱਗੀ ਮਾਰ ਲਏਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਭਾਈ ਜਿਵੇਂ ਠੱਗਾਂ ਦਾ ਪਿਆਰ ਝੂਠਾ ਹੈ, ਬੰਦੇ ਨਾਲ ਛਲ ਕਰਦਾ ਠੱਗ, ਫਰੇਬ ਕਰਦਾ, ਉਹਦੇ ਵਿੱਚੋਂ ਬੰਦੇ ਨੂੰ ਪ੍ਰਾਪਤੀ ਨਹੀਂ ਨਕੋ ਸਦੋਂ ਨੁਕਸਾਨ ਹੁੰਦਾ। ਕਹਿਣ ਲੱਗੇ ਠੱਗਾਂ ਨਿਹੋ ਮਤਰੋੜ, ਕਹਿਣ ਲੱਗੇ ਇਸੇ ਤਰ੍ਹਾਂ ਦੁਨੀਆਂ ਦਾ ਜਿਹੜਾ ਪਿਆਰ ਹੈ ਨਾ, ਉਹ ਠੱਗਾਂ ਦੇ ਪਿਆਰ ਦੇ ਬਰਾਬਰ, ਦੁਨੀਆਂ ਦਾ ਜਿਹੜਾ ਮੋਹ ਹੈ ਉਹ ਠੱਗਾਂ ਦੇ ਮੋਹ ਵਰਗਾ, ਨਾ ਠੱਗਾਂ ਦੇ ਮੋਹ ਵਿੱਚੋਂ ਬੰਦੇ ਨੂੰ ਕੁਝ ਮਿਲਦਾ ਹੈ, ਸਗੋਂ ਲੁੱਟਿਆ ਜਾਂਦਾ। ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਪਿਆਰ ਕਰਦਾ ਨਾ, ਜਦ ਦੁਨੀਆਂ ਦੇ ਵਿੱਚ ਖਚਤ ਹੋ ਜਾਂਦਾ, ਜਾਂ ਇਹਨੂੰ ਇੰਝ ਕਹਿ ਲਈਏ ਦੁਨੀਆਂ ਦੇ ਰਿਸ਼ਤੇਦਾਰੀਆਂ ਦੇ ਵਿੱਚ, ਇਹ ਕੁਟੁੰਬ ਦੇ ਵਿੱਚ ਖਚਤ ਹੋ ਜਾਂਦਾ, ਉਹਨਾਂ ਦੇ ਪਿਆਰ ਵਿੱਚ ਗਲਤਾਨ ਹੋ ਜਾਂਦਾ, ਮਹਾਰਾਜ ਜੀ ਕਹਿੰਦੇ ਨੇ ਉਹ ਵੀ ਇੱਕ ਦਿਨ ਠੱਗਿਆ ਜਾਂਦਾ। ਠੱਗਾਂ ਦੇ ਪਿਆਰ ਵਿੱਚੋਂ ਕੁਝ ਨਹੀਂ ਮਿਲਦਾ, ਤੇ ਦੁਨੀਆਂ ਦੇ ਪਿਆਰ ਵਿੱਚੋਂ ਵੀ, ਦੁਨੀਆਂ ਦੇ ਵੀ ਇੰਝ ਕਰ ਲਈਏ ਵੀ ਸਨੇਹ ਦੇ ਵਿੱਚੋਂ ਬੰਦੇ ਨੂੰ ਖਾਲੀ ਹੱਥ ਜਾਣਾ ਪੈਂਦਾ। ਗੰਧਰਬਾ ਜਾਣ ਗੰਧਰਬਾ ਨਗਰੀ, ਕਹਿਣ ਲੱਗੇ ਇਹ ਦੁਨੀਆਂ ਦਾ ਮੋਹ ਇਸ ਤਰ੍ਹਾਂ ਹੈ, ਇਸ ਤਰ੍ਹਾਂ ਜਾਣ। ਗੰਧਰਵ ਦੇ ਅਰਥ ਕੀਤੇ ਨੇ ਬੱਦਲ, ਜਿਵੇਂ ਬੱਦਲਾਂ ਦੀ ਇੱਕ ਨਗਰੀ ਹੋਵੇ, ਜਾਂ ਇੰਝ ਕਹਿ ਲਈਏ ਇਹਨੂੰ ਇਸ ਤਰ੍ਹਾਂ ਬਿਆਨ ਕੀਤਾ ਜਿਵੇਂ ਧੂੰਏ ਦਾ ਪਹਾੜ ਹੋਵੇ। ਜਿਹੜਾ ਧੂੰਏ ਦਾ ਪਹਾੜ ਹੈ ਨਾ, ਉਹ ਸਾਨੂੰ ਭੁਲੇਖਾ ਪਾ ਸਕਦਾ, ਉਹ ਅਸਲ ਵਿੱਚ ਪਹਾੜ ਹੈ ਨਹੀਂ, ਪਰ ਜਦੋਂ ਧੂੰਆਂ ਉੱਠਦਾ ਹੈ ਨਾ ਆਕਾਸ਼ ਦੇ ਵਿੱਚ, ਉਹ ਇਹੋ ਜਿਹੀ ਸ਼ਕਲ ਬਣ ਜਾਂਦੀ, ਸਾਨੂੰ ਇੰਝ ਪ੍ਰਤੀਤ ਹੁੰਦਾ ਹੈ ਵੀ ਇਹ ਵੀ ਇੱਕ ਬਹੁਤ ਵੱਡਾ ਪਹਾੜ ਹੈ, ਪਰ ਅਸਲ ਵਿੱਚ ਪਹਾੜ ਹੈ ਨਹੀਂ ਗੁਰਮਖੋ, ਉਹ ਤੇ ਧੂੰਏ ਦਾ ਇੱਕ ਸ਼ਕਲ ਬਣ ਗਈ ਸੀ। ਹਵਾ ਦਾ ਵੇਗ ਆਉਂਦਾ, ਧੂੰਏ ਨੂੰ ਉਡਾ ਕੇ ਲੈ ਜਾਂਦੀ, ਤੇ ਸਭ ਕੁਝ ਖਤਮ ਹੋ ਜਾਂਦਾ। ਕਹਿਣ ਲੱਗੇ ਇਸੇ ਤਰ੍ਹਾਂ ਬੰਦਿਆ, ਦੁਨੀਆਂ ਦਾ ਜਿਹੜਾ ਮੋਹ ਹੈ ਨਾ, ਇੱਕ ਧੂੰਏ ਦੇ ਪਹਾੜ ਵਰਗਾ ਹੈ, ਉਹ ਠੱਗਾਂ ਦੇ ਪਿਆਰ ਵਰਗਾ ਹੈ। ਨਾ ਠੱਗਾਂ ਦੇ ਸਨੇਹ ਵਿੱਚੋਂ ਕੋਈ ਮਿਲਣਾ ਨੁਕਸਾਨ ਹੋਏਗਾ, ਨਾ ਦੁਨੀਆਂ ਦੇ ਮੋਹ ਵਿੱਚੋਂ ਕੁਝ ਮਿਲਣਾ, ਉਹਦੇ ਵਿੱਚ ਬੰਦਾ ਅੰਤ ਵੇਲੇ ਹੱਥ ਝਾੜ ਕੇ ਜਾਂਦਾ। ਇਹਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇੱਕ ਪ੍ਰਮਾਣ ਸਾਂਝਾ ਕਰ ਲਵਾਂ। ਦੁਨੀਆਂ ਦਾ ਜਿਹੜਾ ਮੋਹ, ਸੰਸਾਰ ਦਾ ਜਿਹੜਾ ਮੋਹ ਹੈ, ਉਹਦੇ ਬਾਰੇ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਬੜਾ ਸੁਚੇਤ ਕੀਤਾ ਹੈ। ਕਿਉਂਕਿ ਜੇ ਸਨੇਹ ਕਰਨਾ ਤੇ ਗੁਰੂ ਨੂੰ ਕਰਨਾ, ਜੇ ਸਨੇਹ ਕਰਨਾ ਤੇ ਰੱਬ ਨੂੰ ਕਰਨਾ, ਕਿਉਂਕਿ ਦੁਨੀਆਂ ਦਾ ਸਨੇਹ ਬੰਦੇ ਦਾ ਵਿਗਾੜਦਾ ਹੈ, ਪਰਮਾਤਮਾ ਨਾਲ ਕੀਤਾ ਹੋਇਆ ਸਨੇਹ ਬੰਦੇ ਦਾ ਸਵਾਰਦਾ ਹੈ, ਉਹ ਮਹਾਨ ਬਣਾਉਂਦਾ। ਜਦੋਂ ਦੁਨੀਆਂ ਦੇ ਮੋਹ ਦੀ ਗੱਲ ਆਈ ਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਪਾਂ ਪ੍ਰਮਾਣ ਪੜ੍ਹਦੇ ਹਾਂ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਆਪਣੇ ਹੱਥਾਂ ਨਾਲ ਹੀ ਆਪਣੇ ਪੈਰ ਤੇ ਬੰਦਾ ਕੁਹਾੜਾ ਪਿਆ ਮਾਰ, ਮੂਰਖ ਹੀ ਕਹਾਂਗੇ ਨਾ, ਆਪਣੇ ਪੈਰ ਨੂੰ ਵੱਢੀ ਜਾ ਰਹੇ, ਆਪਣੇ ਪੈਰ ਸਰੀਰ ਨੂੰ ਟੁੱਕੀ ਜਾ ਰਿਹਾ। ਕਹਿਣ ਲੱਗੇ ਦੁਨੀਆਂ ਦਾ ਮੋਹ, ਸੰਸਾਰ ਦਾ ਮੋਹ, ਇਸ ਤਰ੍ਹਾਂ ਜਿਵੇਂ ਬੰਦਾ ਆਪਣੇ ਜੀਵਨ ਨੂੰ ਟੁੱਕ ਰਿਹਾ, ਆਪਣੇ ਜੀਵਨ ਨੂੰ ਵੱਢ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਦੁਨੀਆਂ ਦੇ ਮੋਹ, ਸੰਸਾਰ ਦੇ ਮੋਹ ਦੀ ਗੱਲ ਕਰਦਿਆਂ ਆਪਣੀ ਰਸਨਾ ਤੋਂ ਬਚਨ ਕਹਿੰਦੇ, ਸੁੱਖ ਮੈਂ ਆਣ ਬਹੁਤ ਮਿਲ ਬੈਠ, ਰਹਿਤ ਚਹੂ ਤਿਸ ਕੀ ਰਹਿ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨ ਆਵਤ ਨੇਰਾ, ਘਰ ਕੀ ਨਾਰ ਬਹੁਤ ਹਿਤ ਜਾਸ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸ ਨਿਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਏ। ਇਹ ਠੱਗਾਂ ਮਤਰੋੜ ਹੈ, ਠੱਗਾਂ ਦਾ ਨਿਹੂ ਹੈ, ਜਿਵੇਂ ਠੱਗਾਂ ਦਾ ਪਿਆਰ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ, ਇਸੇ ਤਰ੍ਹਾਂ ਦੁਨੀਆਂ ਦਾ ਪਿਆਰ, ਸੰਸਾਰ ਦਾ ਪਿਆਰ ਵੀ ਬੰਦੇ ਦੇ ਜੀਵਨ ਨੂੰ ਬਰਬਾਦ ਕਰਕੇ ਰਹਿ। ਝੂਠੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਰ, ਮੇਰੋ ਮੇਰੋ ਸਭੇ ਕਹਿਤ ਹੈ ਆ ਹੈ ਹਾਲ, ਸੁੱਖ ਦੇ ਹਾਰਿਓ ਨੀਤ, ਅੰਤਕਾਲ ਸੰਗੀਨ ਹੈ ਕੋ ਇਹ ਅਚਰਜ ਹੈ ਰੀਤ। ਦੁਨੀਆ ਦੇ ਮੋਹ ਦੀ ਗੱਲ ਭਗਤ ਕਬੀਰ ਸਾਹਿਬ ਨੇ ਵੀ ਆਪਣੀ ਰਸਨਾ ਨਾਲ ਬੜੀ ਸੋਹਣੀ ਕੀਤੀ। ਉਹ ਕਹਿਣ ਲੱਗੇ, ਵੇਖ ਬੰਦਿਆ, ਇਹ ਦੁਨੀਆ ਦਾ ਮੋਹ ਇੱਕ ਠੱਗਾਂ ਦੇ ਪਿਆਰ ਵਰਗਾ, ਜਿਵੇਂ ਠੱਗਾਂ ਦਾ ਪਿਆਰ ਮੋਹ ਬੰਦੇ ਨੂੰ ਦਾ ਕੁਝ ਨਹੀਂ ਸਵਾਰ ਸਕਦਾ, ਦੁਨੀਆ ਦਾ ਮੋਹ ਸੰਸਾਰ ਦਾ ਮੋਹ ਵੀ ਬੰਦੇ ਦਾ ਕੁਝ ਨਹੀਂ ਸਵਾਰ ਸਕਦਾ। ਉਹਨਾਂ ਨੇ ਬੜੇ ਸੋਹਣੇ ਪ੍ਰਮਾਣ ਦਿੱਤੇ ਨੇ, ਬਹੁ ਪਰਪੰਚ ਕਰ ਪਰ ਧਨ ਲਿਆਵਾ, ਸੁੱਤ ਦਾਰਾ ਪਹਿ ਆਨ ਲੁਟਾਵਾ, ਮਨ ਮੇਰੇ ਭੁੱਲੇ ਕਪਟ ਨਾ ਕੀਜੇ। ਕਿਉਂ? ਕਿਉਂਕਿ ਅੰਤ ਨਵੇਰਾ ਤੇਰੇ ਜੀ ਪੈਲੇ ਜੇ, ਛਿਨ ਛਿਨ ਕਰ ਸ਼ੀਜੇ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ। ਇਹ ਦੁਨੀਆ ਦਾ ਮੋਹ ਹੈ, ਸੰਸਾਰ ਦਾ ਮੋਹ ਹੈ। ਤੇ ਮਹਾਰਾਜ ਕਹਿਣ ਲੱਗੇ, ਭਲਿਆ, ਇਹ ਜੇ ਸੰਸਾਰ ਦਾ ਮੋਹ ਕੁਝ ਨਹੀਂ ਸਵਾਰ ਸਕਦਾ, ਤੇ ਛੱਡ ਫਿਰ ਇਸ ਸੰਸਾਰ ਦੇ ਮੋਹ ਨੂੰ, ਕਿਤੇ ਨਿਰੰਕਾਰ ਨੂੰ ਮੋਹ ਕਰਕੇ ਵੇ, ਕਿਤੇ ਗੁਰੂ ਨੂੰ ਪਿਆਰ ਕਰਕੇ ਵੇ, ਕਿਤੇ ਪਰਮਾਤਮਾ ਨੂੰ ਪਿਆਰ ਕਰਕੇ ਵੇ। ਹੁਣ ਕਹਾਂਗੇ ਵੀ ਪਰਮਾਤਮਾ ਦਾ ਪਿਆਰ ਸਵਾਰਦ ਗਰਮਖੋ, ਦੁਨੀਆ ਦਾ ਪਿਆਰ ਸਾਡੀ ਜ਼ਿੰਦਗੀ ਨੂੰ ਨਰਕਾਂ ਤੱਕ ਲੈ ਜਾਂਦਾ ਹੈ, ਤੇ ਪਰਮਾਤਮਾ ਦਾ ਪਿਆਰ ਸਾਨੂੰ ਨਿਰੰਕਾਰ ਤੱਕ ਲੈ ਜਾਂਦਾ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ, ਸਾਚ ਕਹੂੰ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰਮੁਖੋ, ਪ੍ਰੇਮ ਕਰਨ ਵਾਲਾ ਪਰਮਾਤਮਾ ਨੂੰ ਪਾ ਲੈਂਦਾ, ਤੇ ਪਰਮਾਤਮਾ ਨੂੰ ਪਾਉਣ ਵਾਲਾ ਪਰਮਾਤਮਾ ਦੇ ਘਰ ਤੱਕ ਪਹੁੰਚ। ਉਹ ਮਹਾਰਾਜ ਨੇ ਬਚਨ ਕਹਿੰਦੇ, ਠੱਗਾ ਨਿਹ ਮਤਰੋੜ, ਜਿਹੜਾ ਠੱਗਾਂ ਦਾ ਨਿਹ ਹੈ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਹਨੂੰ ਅਸੀਂ ਮਰੋੜ ਕੇ, ਮਤਰੋੜ, ਮਤਰੋੜ ਦੇ ਅਰਥ ਕੀਤੇ ਨੇ ਮਰੋੜ ਕੇ ਉਹਨੂੰ ਸੁੱਟ ਦਿੱਤਾ, ਦੁਨੀਆਂ ਦੇ ਮੋਹ ਨੂੰ ਇੱਕ ਪਾਸੇ ਰੱਖ ਦਿੱਤਾ, ਸਾਡੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ। ਜਾਣ ਗੰਧਰਵਾ ਨਗਰੀ, ਭਾਈ ਇਸ ਪਿਆਰ ਨੂੰ, ਦੁਨੀਆਂ ਦੇ ਮੋਹ ਨੂੰ ਇੱਕ ਧੂਏ ਦਾ ਪਹਾੜ ਜਾਣ ਕੇ ਮੰਨ, ਜਿਵੇਂ ਉਹ ਅਸਲੀਅਤ ਨਹੀਂ, ਇਸੇ ਤਰ੍ਹਾਂ ਇਹਨਾਂ ਦੇ ਵਿੱਚ ਕੋਈ ਅਸਲੀਅਤ ਨਹੀਂ। ਅਗਲੀ ਪੰਗਤੀ ਕਹੀਏ, ਸੁੱਖ ਘਟਾਊ ਡੂਏ, ਡੂਏ ਦੇ ਅਰਥ ਕੀਤੇ ਨੇ ਦੋ, ਘਟਾਊ ਦੇ ਅਰਥ ਕੀਤੇ ਨੇ ਘੜੀਆਂ, ਸੁੱਖ ਦੇ ਅਰਥ ਨੇ ਸੁੱਖ। ਕਹਿਣ ਲੱਗੇ, ਦੁਨੀਆਂ ਦੇ ਮੋਹ ਦੇ ਵਿੱਚੋਂ ਸੁੱਖ ਮਿਲਦਾ ਹੈ, ਪਰ ਕਿੰਨਾ ਕੁ? ਦੋ ਘੜੀਆਂ, ਡੂਏ ਘਟਾਓ, ਦੋ ਘੜੀਆਂ ਦੇ ਸੁੱਖ ਵਾਸਤੇ ਇਸ ਪੰਧਾਣੂ ਘਰ ਕਣੇ, ਇਸ ਪੰਧਾਣੂ, ਪਧਾਣੂ ਦੇ ਅਰਥ ਆਪਾਂ ਕਰਾਂਗੇ ਰਾਹ ਤੇ ਤੁਰਨ ਵਾਲਾ, ਜਿਵੇਂ ਪੰਧ ਆਪਾਂ ਕਰਦੇ ਨਾ, ਪੰਧ ਕਹਿੰਦੇ ਨੇ ਰਸਤਾ, ਪਧਾਣੂ ਦੇ ਅਰਥ ਨੇ ਰਸਤੇ ਤੇ ਤੁਰਨ ਵਾਲਾ। ਕੌਣ ਹੈ? ਮਨੁੱਖ, ਜਿਵੇਂ ਅਸੀਂ ਰਸਤੇ ਤੇ ਤੁਰ ਰਹੇ ਹਾਂ। ਮਹਾਰਾਜ ਕਹਿਣ ਲੱਗੇ, ਭਾਈ ਦੁਨੀਆਂ ਦੇ ਦੋ ਘੜੀਆਂ ਸੁੱਖ ਵਾਸਤੇ, ਵੇਖ ਤੂੰ ਕਿੱਥੇ ਜਾ ਕੇ ਡਿੱਗਦਾ, ਪੁੱਛਿਆ ਜੀ ਕਿੱਥੇ, ਕਹਿਣ ਲੱਗੇ ਇਸ ਪੰਧਾਣੂ ਜਿਹੜਾ ਇਸ ਰਾਹ ਤੇ ਤੁਰਦਾ ਹੈ ਨਾ, ਵੀ ਮੈਨੂੰ ਦੁਨੀਆਂ ਦੇ ਵਿੱਚ ਸੁੱਖ ਚਾਹੀਦਾ, ਪਰਮਾਤਮਾ ਦੀ ਬਖਸ਼ਿਸ਼ ਨਹੀਂ ਚਾਹੀਦੀ, ਸੁੱਖ ਵਾਸਤੇ ਭਾਵੇਂ ਮੈਨੂੰ ਚੋਰੀ ਕਰਨੀ ਪਵੇ, ਸੁੱਖ ਵਾਸਤੇ ਭਾਵੇਂ ਠੱਗੀ ਮਾਰਨੀ ਪਵੇ, ਸੁੱਖ ਵਾਸਤੇ ਭਾਵੇਂ ਲੋਕਾਂ ਦੇ ਘਰ ਲੁੱਟਣੇ ਪੈਣ। ਮਹਾਰਾਜ ਕਹਿਣ ਲੱਗੇ, ਦੋ ਘੜੀਆਂ ਦਾ ਸੁੱਖ ਹੀ ਭਲਿਆ, ਅੱਗੇ ਵੇਖ ਕਿੱਡਾ ਵੱਡਾ ਦੁੱਖ ਤੇਰੇ ਸਾਹਮਣੇ ਆਏਗਾ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ ਇਸ ਪੰਧਾਣੂ, ਇਸ ਰਸਤੇ ਤੇ ਜਿਹੜਾ ਤੁਰਦਾ ਹੈ ਘਰ ਘਣੇ। ਕਹਿਣ ਲੱਗੇ, ਪਤਾ ਨਹੀਂ ਕਿੰਨੇ ਕੁ ਘਰਾਂ ਦੇ ਵਿੱਚ ਉਹਨੂੰ ਧੱਕੇ ਖਾਣੇ ਪੈਂਦੇ। ਘਰ ਘਣੇ ਦੇ ਅਰਥ ਪਤਾ ਕੀ ਨੇ? ਪਤਾ ਨਹੀਂ ਕਿੰਨਿਆਂ ਕੁ ਬੰਦੇ ਨੂੰ ਜੂਨਾਂ ਵਿੱਚ ਘੁੰਮਣਾ ਪੈ ਜਾਂਦਾ, ਜਿਹੜਾ ਕੇਵਲ ਪਰਮਾਤਮਾ ਨੂੰ ਭੁਲਾ ਕੇ ਦੁਨੀਆਂ ਦੇ ਸੁੱਖਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਲਾ ਦਿੰਦਾ ਹੈ। ਕਿਉਂਕਿ ਜੇ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਭੁਲਾ ਕੇ ਜ਼ਿੰਦਗੀ ਬਤੀਤ ਕਰਾਂਗੇ ਨਾ, ਤੇ ਸੁੱਖਾਂ ਵਾਸਤੇ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਦੌੜ ਬੰਦਾ ਪੈਸੇ ਵਾਸਤੇ ਕਰਦਾ ਹੈ ਨਾ, ਧਨ ਦੌਲਤ ਵਾਸਤੇ ਕਰਦਾ ਹੈ, ਤੇ ਫਿਰ ਸਾਰੀ ਜ਼ਿੰਦਗੀ ਇਸ ਤਰ੍ਹਾਂ ਲੰਘੀ, ਫਿਰ ਕਿਹੜੇ ਕਿਹੜੇ ਘਰ ਵਿੱਚ ਜਾਣਾ ਪਏਗਾ। ਭਗਤ ਤਰਲੋਚਨ ਜੀ ਦੀ ਮੈਂ ਇੱਕ ਪੰਕਤੀ ਉਹ ਸਾਂਝੀ ਕਰਾਂਗਾ, ਜਿਹੜਾ ਉਹਨਾਂ ਨੇ ਬਾ ਕਮਾਲ ਬਚਨ ਕਹੇ ਨੇ। ਉਹ ਕਹਿੰਦੇ, ਅੰਤਕਾਲ ਜੋ ਲੱਛਮੀ ਸਿਮਰੈ, ਅੰਤਕਾਲ ਦੇ ਇੱਥੇ ਅਰਥ ਵਿਦਵਾਨਾਂ ਨੇ ਕੀਤੇ ਨੇ, ਆਹ ਜਿਹੜਾ ਅੰਤਲਾ ਸਮਾਂ ਸਾਨੂੰ, ਕਿਉਂਕਿ 84 ਤੋਂ ਬਾਅਦ ਮਨੁੱਖਾ ਜਨਮ ਮਿਲਿਆ, ਇਸ ਮਨੁੱਖਾ ਜਨਮ ਨੂੰ ਅੰਤਲਾ ਸਮਾਂ ਆਖਿਆ। ਜੇ ਇਸ ਅੰਤਲੇ ਸਮੇਂ ਵੀ ਬੰਦਿਆ ਤੂੰ ਬੰਦਗੀ ਨਾ ਕਰ ਸਕਿਆ, ਸਿਮਰਨ ਨਾ ਕਰ ਸਕਿਆ, ਸੁੱਖ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਇਆ ਵਾਸਤੇ ਭੱਜ ਦੌੜ ਕੀਤੀ, ਕਹਿਣ ਲੱਗੇ ਇਸੇ ਮਾਇਆ ਤੇ ਮੋਹ ਨੇ ਪਤਾ ਤੈਨੂੰ ਕਿੱਥੇ ਸੁੱਟਣਾ। ਪੁੱਛਿਆ ਜੀ ਕਿੱਥੇ? ਕਹਿਣ ਲੱਗੇ ਸੱਪ ਦੀ ਜਿਉਨੀ ਵਿੱਚ। ਅੰਤਕਾਲ ਜੋ ਲੱਛਮੀ ਸਿਮਰੈ, ਐਸੀ ਚਿੰਤਾ ਮੈਂ ਜੈ ਮਰੇ, ਸਰਪ ਜੋਣ
1: ਵੱਲ ਵੱਲ ਔਤਰੇ ਘਰ ਘਣੇ ਕਿਹੜੇ ਕਿਹੜੇ ਘਰ ਦੇ ਵਿੱਚ ਬੰਦੇ ਨੂੰ ਲੰਘਣਾ ਪੈਂਦਾ, ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਬੰਦੇ ਨੂੰ ਜਾਣਾ ਪੈਂਦਾ, ਕੇਤੇ ਰੁੱਖ ਬਿਰਖ ਹਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ। ਗੁਰਮੁਖੋ ਪਤਾ ਨੀ ਕਿੰਨੇ ਜਨਮ ਨਾਗਾਂ ਦੀਆਂ ਕੁੱਲਾਂ ਵਿੱਚ, ਕਿੰਨੇ ਜਨਮ ਰੁੱਖ ਬਣਨਾ ਪੈ ਗਿਆ, ਕਿੰਨੇ ਜਨਮ ਸਾਨੂੰ ਪਸ਼ੂ ਜੂਨੀਆਂ ਵਿੱਚ ਆਉਣਾ ਪੈ ਗਿਆ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੇਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਸ ਜਰੀਆ। ਮਹਾਰਾਜ ਕਹਿਣ ਲੱਗੇ, ਉਹ ਬੰਦਿਆ ਦੋ ਘੜੀਆਂ ਸੁੱਖ ਵਾਸਤੇ ਤੂੰ ਪਰਮਾਤਮਾ ਨੂੰ ਭੁਲਾਈ ਬੈਠਾ, ਕਿਹੜੇ ਰਸਤੇ ਤੇ ਤੁਰਿਆ ਏ? ਇਸ ਰਸਤੇ ਤੇ ਤੁਰਿਆ ਪਤਾ ਨੀ ਕਿੰਨੇ ਘਰਾਂ ਦੇ ਵਿੱਚ ਜਨਮ ਲੈਣਾ ਪੈਗਾ, ਘਰਾਂ ਤੋਂ ਪਾਵ ਕਿੰਨੀਆਂ ਜੂਨਾਂ ਵਿੱਚ ਆਉਣਾ ਪੈ ਜਾਏਗਾ। ਸੁੱਖ ਘਟਾਊ ਡੂਏ ਇਸ ਪਧਾਣੂ ਘਰ ਕਣੇ। ਅੱਗੇ ਪੌੜੀ ਵਿੱਚ ਮਹਾਰਾਜ ਜੀ ਨੇ ਜੋ ਤੱਤ ਸਾਰ ਬਿਆਨ ਕੀਤਾ ਹੈ, ਮਹਾਰਾਜ ਜੀ ਕਹਿੰਦੇ ਨੇ ਅਕਲ ਕਲਾ ਨਾ ਪਾਈਐ ਪ੍ਰਭ ਅਲਖ ਅਲਿਖਣ। ਉਹ ਪਰਮਾਤਮਾ ਜਿਹੜਾ ਅਕਲ ਹੈ, ਅਕਲ ਦੇ ਅਰਥ ਕੀਤੇ ਨੇ ਜਿਹਦੇ ਟੋਟੇ ਹੋ ਜਾਂਦੇ ਨੇ, ਤੇ ਕਲਾ ਦੇ ਅਰਥ ਕੀਤੇ ਨੇ ਜਿਹਦੇ ਟੋਟੇ ਨਾ ਹੋ ਸਕਣ, ਭਾਵ ਜਿਹੜਾ ਪਰਮਾਤਮਾ ਅਖੰਡ ਹੈ। ਨਾ ਵੱਧ ਟੋਟੇ ਦੇ ਅਰਥ ਕਰਾਂਗੇ ਵੀ ਅੱਜ ਸਾਨੂੰ ਸਾਬਤ ਦਿਸ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਹਦੇ ਟੋਟੇ ਟੋਟੇ ਹੋ ਜਾਣ, ਬਰਬਾਦ ਹੋ ਜਾਣ, ਜਿਵੇਂ ਚੰਦਰਮਾ ਵੱਧਦਾ ਘਟਦਾ। ਸੂਰਜ ਹੈ ਨਾ ਜਿਹੜਾ, ਉਹਦੀ ਤੁਸੀਂ ਹਿਸਟਰੀ ਪੜ੍ਹ ਕੇ ਵੇਖੋ, ਕਹਿਣ ਲੱਗੇ ਉਹਨੇ ਵੀ ਇੱਕ ਦਿਨ ਘਟਦਿਆਂ ਘਟਦਿਆਂ ਉਹਦੇ ਟੋਟੇ ਹੁੰਦਿਆਂ ਹੁੰਦਿਆਂ ਉਹਨੇ ਵੀ ਖਤਮ ਹੋ ਜਾਣਾ। ਪਰ ਪਰਮਾਤਮਾ ਹੈ ਨਾ ਜਿਹੜਾ, ਉਹਦੇ ਕਦੀ ਟੋਟੇ ਨਹੀਂ ਹੁੰਦੇ, ਉਹ ਬਿਲਕੁਲ ਸਪਰਸ਼। ਇੰਜ ਕਹਿ ਲਈਏ ਵੀ ਜਦੋਂ ਦਾ ਪਰਮਾਤਮਾ ਹੈ ਉਹ ਸੰਪੂਰਨ ਹੈ, ਨਾ ਵੱਧਦਾ ਹੈ ਨਾ ਘਟਦਾ ਹੈ, ਨਾ ਉਹਦੀ ਤਾਕਤ ਵਿੱਚ ਇੰਜ ਕਹਿ ਲਈਏ ਵੀ ਘਾਟਾ ਪਾਣ ਆਉਂਦਾ, ਤੇ ਨਾ ਕਰੀਏ ਵੱਧ। ਜਿਸ ਤਰ੍ਹਾਂ ਦਾ ਸਮਰੱਥ ਹੈ ਨਾ ਉਸੇ ਤਰ੍ਹਾਂ ਦਾ ਹੈ। ਅਕਲ ਕਲਾ ਨਾ ਪਾਈਏ, ਜੇ ਉਸ ਪਰਮਾਤਮਾ ਨੂੰ ਪਾਉਣਾ ਹੈ ਭਲਿਆ, ਤੇ ਫਿਰ ਦੁਨੀਆਂ ਦੇ ਮੋਹ ਵਿੱਚ ਪਿਆ ਨਹੀਂ ਪੈਣਾ। ਪ੍ਰਭ ਅਲਖ ਅਲਿਖ, ਉਹ ਪਰਮਾਤਮਾ ਜਿਹਦੇ ਬਾਰੇ ਆਪਾਂ ਬਾਣੀ ਵਿੱਚ ਜ਼ਿਕਰ ਕਰਦੇ ਹਾਂ ਵੀ ਉਸ ਪਰਮਾਤਮਾ ਨੂੰ ਕਿਵੇਂ ਬਾਇਆ ਜਾ ਸਕਦਾ, ਅਲਖ ਅਲਿਖ, ਜਿਹਨੂੰ ਬੰਦਾ ਪੂਰਨ ਤੌਰ ਤੇ ਬਿਆਨ ਨਹੀਂ ਕਰਕੇ ਦੱਸ ਸਕਦਾ। ਸਭਨਾ ਤੋਂ ਵੱਡਾ ਪਰਮਾਤਮਾ ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ। ਉਸ ਪਰਮਾਤਮਾ ਨੂੰ ਪ੍ਰੋਪਰ ਤੌਰ ਤੇ ਬਿਆਨ ਸੰਸਾਰ ਵਿੱਚ ਮਨੁੱਖ ਕਰ ਸਕੇ ਇਹ ਬੰਦੇ ਦੇ ਹੱਥ ਵਿੱਚ ਨਹੀਂ। ਖੱਟ ਦਰਸ਼ਨ ਭ੍ਰਮ ਤੇ ਫਿਰਹਿ ਨੈ ਮਿਲੀਏ ਭੇਖ। ਛੇ ਤਰ੍ਹਾਂ ਦੇ ਭੇਖ, ਖੱਟ ਦੇ ਅਰਥ ਹੁੰਦੇ ਨੇ ਛੇ, ਦਰਸ਼ਨ ਦੇ ਅਰਥ ਨੇ ਭੇਖ, ਛੇ ਤਰ੍ਹਾਂ ਦੇ ਭੇਖ ਧਾਰੇ ਜਿਹੜੇ ਸੰਸਾਰ ਦੇ ਵਿੱਚ ਨੇ, ਜਿਨ੍ਹਾਂ ਨੂੰ ਆਪਾਂ ਸੰਨਿਆਸੀ, ਜਿਨ੍ਹਾਂ ਨੂੰ ਆਪਾਂ ਬੋਧੀ, ਜਿਨ੍ਹਾਂ ਨੂੰ ਆਪਾਂ ਜੈਨੀ, ਜਿਨ੍ਹਾਂ ਨੂੰ ਸਰੇਵੜੇ, ਇਹ ਕਹਿ ਦਿੰਦੇ ਹਾਂ ਛੇ ਪ੍ਰਕਾਰ ਦੇ ਭੇਖ ਧਾਰਨ ਕਰਨ ਵਾਲੇ। ਕਹਿਣ ਲੱਗੇ ਖੱਟ ਦਰਸ਼ਨ ਭ੍ਰਮ ਤੇ ਫਿਰਹਿ, ਉਹ ਵੀ ਭਰਮਦੇ ਫਿਰਦੇ ਨੇ। ਨਹਿ ਮਿਲੀਏ ਭੇਖ, ਇਹ ਦੁਨੀਆਂ ਦਾ ਭੇਖ ਕਰਕੇ ਪਰਮਾਤਮਾ ਨੂੰ ਨਹੀਂ ਮਿਲਿਆ ਜਾ ਸਕਦਾ। ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲਿਖ। ਕਈ ਲੋਕ ਜਿਹੜੇ ਚੰਦਰਮਾ ਦੇ ਨਾਲ ਸੰਬੰਧ ਰੱਖਣ ਵਾਲੇ ਦਿਨ ਨੇ ਉਹਨਾਂ ਦੇ ਵਰਤ ਰੱਖਦੇ ਨੇ। ਕਹਿਣ ਲੱਗੇ ਉਹਨਾਂ ਵਰਤ ਰੱਖਣ ਦੇ ਕਰਕੇ ਵੀ ਪਰਮਾਤਮਾ ਵਿੱਚ ਭੇਦ ਨਹੀਂ ਹੋਇਆ ਜਾ ਸਕਦਾ। ਵੇਦ ਪੜੇ ਸੰਪੂਰਣਾ ਤਤ ਸਾਰ ਨਾ ਭੇਖ, ਜਿਹੜੇ ਵੇਦ ਪੜ੍ਹਦੇ ਨੇ ਜਿਹੜਾ ਉਹਨਾਂ ਦੇ ਤਤ ਸਾਰ ਲੋਕਾਂ ਨੂੰ ਬਿਆਨ ਕਰਕੇ ਦੱਸ ਸਕਦੇ ਨੇ। ਪਰ ਕਹਿਣ ਲੱਗੇ ਇਕੱਲਾ ਪੜ੍ਹਨ ਦੇ ਨਾਲ ਵੀ ਉਸ ਪਰਮਾਤਮਾ ਦੇ ਲਿਬਾਸ ਨੂੰ, ਉਸ ਪਰਮਾਤਮਾ ਦੇ ਅੰਦਰ ਦੀ ਹਾਲਤ ਨੂੰ ਬੰਦਾ ਬਿਆਨ ਨਹੀਂ ਕਰ ਸਕਦਾ। ਕਿੰਨਾ ਕੁ ਪਰਮਾਤਮਾ ਵੱਡਾ ਹੈ, ਕਿੰਨੀਆਂ ਕੁ ਬਖਸ਼ਿਸ਼ਾਂ ਦਾ ਤਾਕਤ ਹੈ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਜਿਹੜੇ ਆਪਣੇ ਮੱਥੇ ਤੇ ਇਸ਼ਨਾਨ ਕਰਕੇ ਤਿਲਕ ਲਾ ਲੈਂਦੇ ਨੇ, ਅੰਦਰ ਉਹਨਾਂ ਦੇ ਕਾਲਖ ਭਰੀ ਪਈ ਏ, ਉਹ ਵੀ ਪਰਮਾਤਮਾ ਦੇ ਘਰ ਨੂੰ ਪ੍ਰੋਪਰ ਤੌਰ ਤੇ ਜਾਣ ਨਹੀਂ ਸਕੇ। ਇਹਨਾਂ ਲੋਕਾਂ ਦੇ ਜ਼ਿਕਰ ਕਰਦਿਆਂ ਭਗਤ ਕਬੀਰ ਸਾਹਿਬ ਨੇ ਬਚਨ ਕਹੇ ਸੀ, ਗਜ ਸਾਢੇ ਤਰਹਿ ਤਰਹਿ ਧੋਤੀਆਂ, ਤੇਹਰੇ ਪਾਏ ਨਤਗ, ਗਲੀ ਜਿੰਨਾ ਜਪ ਮਾਲੀਆਂ, ਲੋਟੇ ਹੱਥ ਨ ਬੱਗ, ਓਏ ਹਰ ਕੇ ਸੰਤ ਨ ਆਖੀ ਹੈ ਬਾ ਨਾਰਸ ਕੇ ਠੱਗ, ਐਸੇ ਸੰਤ ਨ ਮੋਕੋ ਭਾਵੇ ਡਾਲਾ ਸਿਓ ਪੇਟਾ ਗਟਕਾਵੇ, ਅੰਦਰ ਕਾਲਖ ਭਰੀ ਪਈ ਏ, ਭੇਖੀ ਪ੍ਰਭੂ ਨੂੰ ਲੱਭਈ ਵਿਣ ਸੱਚੀ ਸਿੱਖਣ ਭਲਿਓ। ਜਿੰਨੀ ਦੇਰ ਤੱਕ ਗੁਰੂ ਕੋਲੋਂ ਸੱਚੀ ਸਿੱਖਿਆ ਨਹੀਂ ਨਾ ਮਿਲਦੀ, ਓਨੀ ਦੇਰ ਤੱਕ ਪਰਮਾਤਮਾ ਨਾਲ ਮਿਲਾਪ ਨਹੀਂ। ਭੁੱਲਾ ਮਾਰਗ ਸੋ ਪਵੇ ਜਿਸ ਤੁਰਮਸਤਕ, ਲੇਖਣ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਨਾ, ਉਹ ਭੁੱਲਿਆ ਕਿਤੇ ਗੁਰੂ ਦੇ ਚਰਨਾਂ ਵਿੱਚ ਆ ਜਾਏ, ਉਹਦੇ ਭਾਗ ਜਾਗ ਜਾਣ, ਤੇ ਗੁਰੂ ਦੀ ਕਿਰਪਾ ਨਾਲ ਤਿੰਨ ਜਨਮ ਸਵਾਰਿਆ ਆਪਣਾ, ਜਿਨ ਗੁਰੂ ਅੱਖੀ
2: ਦੇਖਣ ਗੁਰੂ ਦੀ ਕਿਰਪਾ ਦਾ ਨਾ ਭੁੱਲਿਆ ਭਟਕਾ ਜਿਹੜਾ ਬੰਦਾ ਹੈ ਨਾ ਉਹ ਵੀ ਸਿੱਧੇ ਰਸਤੇ ਤੇ ਚੱਲ ਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇੱਕ ਦਿਨ ਚੱਲਦਾ ਚੱਲਦਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ। ਇਹਦੀ ਪੰਕਤੀ ਦੀ ਵਿਚਾਰ ਥੋੜੀ ਜਿਹੀ ਕੱਲ ਦੇ ਦੀਵਾਨਾਂ ਵਿੱਚ ਖੁੱਲ ਕੇ ਕਰਾਂਗੇ ਵੀ ਕਿਹੜੇ ਨੇ ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਇੱਕ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਨੇ। ਸਮਾਂ ਸਮਾਪਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਆਓ ਮੇਰੇ ਅਤੀ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਉਹਨਾਂ ਦੀ ਰਸਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਕੀ ਫਤਿਹ। ਅਰਦਾਸ ਜੀਉ ਪਿੰਡ ਸਭ ਤੇਰੇ, ਤੁਮ ਮਾਤ ਪਿਤਾ ਹਮ ਬਾਰਕ, ਤੁਮਰੀ ਕਿਰਪਾ ਮੈਂ ਸੂਖ, ਕੋਈ ਨਾ ਜਾਣੇ ਤੁਮਰਾ ਉੱਚੇ ਤੇਉ, ਸਗਲ ਸਮਗਰੀ ਤੁਮਰੇ ਸੁਤਰ, ਤੁਮ ਤੇ ਹੋਏ ਸੋ

ਬੋਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਦਿਆ ਬਿਤਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨਿਵਾਂ ਮਤ ਉੱਚੀ ਮਤ ਪਤ ਕਰ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਰੂਪ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੇ ਮਾਰ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਪਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅਵਰਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਪਾਵਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣਾ ਸੰਗਤਾਂ ਦੀ ਹਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਲੜਪੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਭਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਦੀ ਨਵੀਂ ਬਣ ਰਹੀ ਬਿਲਡਿੰਗ ਵਾਸਤੇ $100 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪ੍ਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸਿਆਂ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨੇ ਡਾਵੇ ਢਾਏ ਸਭ ਥਾਈ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲੇ ਦਰਸ਼ਨ ਦਾਰੇ ਬਖਸ਼ੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਨੇ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਵਿੱਚ ਸਮਝ ਕੇ ਬਖਸ਼ ਦਿਓ ਅੱਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮੱਤ ਬਖਸ਼ਣੀ ਆਪ ਜੀਆਂ ਨੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦਾਰੇ ਬਖਸ਼ੇ ਨੇ ਹਾਲ ਕਰਨਾ ਅਖਰਵਾਦ ਘਾਟ ਪੜਿਆ ਭੁੱਲ ਚੁੱਕ ਮਾਫ਼ ਕਰਨਾ ਸਰਬਤ ਦੇ ਕਾਰਜ ਰਾਸ ਕਰਨੇ ਸਹੀ ਸੰਤ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਠੀਕ ਆ ਮੈਂ ਤਾਂ ਕੁਛ ਨੀ ਕਿਹਾ ਮੈਂ ਘਰ ਰੋਜ਼ੇ ਕੋਈ ਟਾਈਮ ਕਰਦਾ
1: ਬੰਦਾ ਆਉਂਦਾ ਹੁੰਦਾ ਸੀ

ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ,

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ। ਅੰਮ੍ਰਿਤ ਵੇਲੇ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਗੁਰਮੰਤਰ ਦੇ ਜਾਪ ਹੋਏ, ਸਤਿਗੁਰੂ ਜੀ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 675 ਅਤੇ 676 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਮਨੁੱਖਾ ਚੋਲਾ ਸਫਲ ਹੋ ਸਕੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਾਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵਉ, ਕਲ ਕਲੇਸ਼ ਤਨ ਮਾਹਿ ਮਿਟਾਵਉ, ਸਿਮਰਉ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ। ਵੇਦ ਪੁਰਾਣ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੂਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਾਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰਹਿ ਸੇ ਤਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ।
प्रभ को सिमरै से मुख सुहावे, प्रभ को सिमरै तिन सुख बिहावे, प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरे, प्रभ को सिमरै बसै हर नेरे, संत कृपा ते आन दिन जाग, नानक सिमरन पूरै भाग, प्रभ कै सिमरन कार्ज पूरे, प्रभ कै सिमरन कबहु न चूरे, प्रभ कै सिमरन हर गुण बानी, प्रभ कै सिमरन सहज समानी, प्रभ कै सिमरन निहचल आसन, प्रभ कै सिमरन कमल बिगासन, प्रभ कै सिमरन अनहद झुनकार, सुख प्रभ सिमरन का अंत न पार, सिमरह से जान जिनको प्रभ मया, नानक तेन जान सरणे पया, हर सिमरन कर भगत प्रगटाए, हर सिमरन लग भेद उपाए, हर सिमरन पै सिद जति दाते, हर सिमरन नीच चहो कुंट जाते, हर सिमरन तहरी सब तहरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया, सलोक दीन दर्द दुख भंजना, घट घट नाथ अनाथ, शरण तुम्हारी आयो, नानक की प्रभ साथ, अष्टपदी जय मात पिता सोत मीत न पाई, मन ऊहा नाम तेरा संग सहाई, जय महापयान दूत जम दलै, तय केवल नाम संग तेरा चलै, जय मुश्किल होवै अत भारी, हर को नाम खिन माहे उधारी, अनेक पुनः चरण करत नहीं तरै, हर को नाम कोट पाप पर हरै, गुरुमुख नाम जपोह मन मेरे, नानक पावो सुख कनेरे, सगल श्रेष्ठ को राजा दुखिया, हर का नाम जपत होए सुखिया, लाख करोरी बंद न परै, हर का नाम जपत निस्तरै, अनेक माया रंग तिख न बुझावै, हर का नाम जपत आगहावै, जेह मार्ग एहो जात अकेला, तह हर नाम संग होत सुहेला, ऐसा नाम मन सदा त्याई, नानक गुरमुख परम गत पाई, छूटत नहीं कोट लख बाही, नाम जपत तै पार पराही, अनेक बिघन जय आए संगार, हर का नाम तत्काल उधार, अनेक ज्यों जन्म मर जाम, नाम जपत पावे बिश्राम, हाउ मैला मल कब हुन धोवै, हर का नाम कोट पाप खोवै, ऐसा नाम जप हो मन रंग, नानक पाई साधक संग, जिह मार्ग के गने जाए न कोसा, हर का नाम ऊहा संग तोसा, जिह पैंडै महा अंध गुबारा, हर का नाम संग उजियारा, जहा पंथ तेरा को न सियानु, हर का नाम तह नाल पशानु, जय महापयान तपत बव काम, तय हर के नाम की तुम ऊपर शाम, जहा तिरखा मन तुझ आकरखै, तह नानक हर हर अमृत बरखै, भगत जना की बरतन नाम, संत जना कै मन बिश्राम, हर का नाम दास की ओट, हर कै नाम उदरे जनकूट, हर जस करत संत दिन रात, हर हर औखद साधक मात, हर जन कै हर नाम निधान, पार ब्रह्म जन की नो दान, मन तन रंग रते रंग एकै, नानक जन कै बिरत बबेकै, हर का नाम जन को मुक्त जुगत, हर कै नाम जन को त्रिपद भुगत, हर का नाम जन का रूप रंग, हर नाम जपत कब परै न भंग, हर का नाम जन की वडयाई, हर कै नाम जन सोभा पाई, हर का नाम जन को भोग जोग, हर नाम जपत कछ नाहे बियोग, जन राता हर नाम की सेवा, नानक पूजै हर हर देवा, हर हर जन कै माल खजीना, हर धन जन को आप प्रभ दीना, हर हर जन कै ओट सपाणी, हर प्रताप जन अवर न जानी, ओत पोत जन हर रस राते, सुन समाद नाम रस माते, आठ पहर जन हर हर जपै, हर का भगत प्रगट नहीं छपै, हर की भगत मुकत बहु करे, नानक जन संग केते तरे, पार जात ए हर को नाम, काम तेन हर हर गुण गाम, सब ते उत्तम हर की कथा, नाम सुनत दर्द दुख लथा, नाम की महिमा संत रिद वसै, संत प्रताप दुर्त सब नसै, संत का संग वडभागी पाईए, संत की सेवा नाम त्याईए, नाम तुल कश अवर न होए, नानक गुरमुख नाम पावे जन कोए, सलोक बहु शास्त्र बहु सिमृति पेखे सर्ब टंडोल, पूजस नाही हर हरे, नानक नाम अमोल, अष्टपदी जाप तप ज्ञान सब तिहान, खट शास्त्र सिमृत वख्यान, योग अभ्यास कर्म धर्म किरिया, सगल त्याग बन मध्ये फिरिया, अनेक प्रकार किए बहु जतना, पुन दान होमे बहु रतना, शरीर कटाए होमे कर राती, वर्तनेम करे बहु पाती,
नहीं तुल राम नाम विचार, नानक गुरमुख नाम जपिए एक बार। नौ खंड प्रथमी फिर चिर जीव, महा उदास तबिसरथी वै। अगन माहे होमत प्राण, कनक अशव है वर भूम दान। निवली कर्म करे बहु आसन, जैन मार्ग संयम अत साधन। निमुख निमुख कर शरीर कटावे, तौपी होमै मैल न जावे। हर के नाम समसर कछ नाहे, नानक गुरमुख नाम जपत गत पाहे। मन कामना तीर्थ देश उठै, गर्भ गुमान न मन ते हुटै। सोच करे दिन स अर रात, मन की मैल न तन ते जात। इस देही को बहु साधना करे, मन ते कबहु न बिखिया तरे। जल धोवै बहु दे अनीत, सुध कहां होए काची पीत। मन हर के नाम की महिमा ऊच, नानक नाम उदरे पतत बहुमूच। बहुत स्याण बजम का भौ ब्यापै, अनक जतन कर तृष्ण न त्रापै। भेख अनेक अगन नहीं बुझै, कोट उपाव दरगै नहीं सिजै। छूट सनाही ऊब पयाल, मोहे ब्यापै माया जाल। अवर करतूत सगली जम डाने, गोविंद भजन बिन तिल नहीं माने। हर का नाम जपत दुख जाए, नानक बोलै सहज सुभाए। चार पदार्थ जे को मांगै, साध जना की सेवा लागै। जे को अपना दुख मिटावै, हर हर नाम हृदय सद गावै। जे को अपनी शोभा लोरै, साध संग ए होमै शोरै। जे को जन्म मरण ते डरै, साध जना की सरणी परै। जिस जन को प्रभ दर्श प्यासा, नानक ताकै बल बल जासा। सगल पुरख मैं पुरख प्रधान, साध संग जाका मिटै अभिमान। आपस कौ जो जाने नीचा, सोउ गनिए सब ते ऊंचा। जाका मन होए सगल कीरीना, हर हर नाम तिन घट घट जीना। मन अपने ते बुरा मिटाना, पेखै सगल सृष्ट साजना। सुख दुख जन समदृष्टिता, नानक पाप पुन नहीं लेपा। निरतन कौ धन तेरो, नाउन थावे कौ नाउ तेरा थाउ। निमाने को प्रभ तेरो मान, सगल कटा को देव दान। करण करावन हार स्वामी, सगल कटा के अंतर जामी। अपने गत मित जानो आपे, आपन संग आप प्रभ राते। तुमरी उस्तत तुम ते होए, नानक अवर न जान सकोए। सर्व धर्म मैं श्रेष्ठ धर्म, हर को नाम जप निर्मल कर्म। सगल क्रिया मैं उत्तम क्रिया, साध संग दुर्मत मल हिरिया। सगल उद्दम मैं उद्दम भला, हर का नाम जप हो जी सदा। सगल बानी मैं अमृत बानी, हर को जस सुन रसन बखानी। सगल थान ते ओ उत्तम थान, नानक जिह कट वसै हर नाम। सलोक निर्गुण यार एन्या, सो प्रभ सदा संभाल। जिन किया ते सचीत रख, नानक निभि नाल। अष्टपदी रमैया के गुण चेत परानी, कवन मूल ते कवन दृष्टानी। जिन तू साज सवार सिगारिया, गर्भ अगन में जिने उबारिया। बार व्यवस्था तुझे प्यार है दूध, भर जोवन भोजन सुख सूद। बिरद भया ऊपर साख सैन, मुख अप्याओ बैठ कौ दैन। एहो निर्गुण गुण कछु न बूझै, बख्श लेहो तउ नानक सीजै। जे प्रसाद धर ऊपर सुख बसै, सुत प्रात मीत बंता संग हसै। जे प्रसाद पीवै शीतल जला, सुखदाई पवन पावक अमूला। जे प्रसाद भोगै सब रसा, सगल समग्री संग साथ बसा। दीने हस्त पाव करन नेत्र रसना, तिसे त्याग अवर संग रचना। ऐसे दोख मूड अंध ब्यापे, नानक काढ लेहो प्रभ आपे। आद अंत जो राखन हार, ते स्यों प्रीत न करै गवार। जाकी सेवा नव निद पावै, तास्यों मूड़ा मन नहीं लावै। जो ठाकुर साध सदा हजूरे, ताको अंधा जानत दूरे। जाकी टहल पावै दरगै मान, तिसे बिसारै मुगद अजान। सदा सदा ए भूलन हार, नानक राखन हार अपार। रतन त्याग कौडी संग रचै, साच छोड़ झूठ संग मचै। जो छड़ना सो अस्थिर कर मानै, जो होवन सो दूर परानै। छोड़ जाए तिसका श्रम करै, संग सहाई तिस पर हरै। चंदन लेप उतारै धोए गर तब प्रीत, भस्म संग होए अंध कूप में पतत बिकराल। नानक काढ़ लिहो प्रभ दयाल। करतूत पशु की मानस जात, लोक पचारा करै दिन रात। बाहर भेख अंतर मन माया, शबश नाही कश करै छपाया। बाहर ज्ञान ध्यान इशनान, अंतर व्यापै लोभ सुआन। अंतर अगन बाहर तन सुहा, गल पाथर कैसे तरै अथा।
जाकै अंतर बसे प्रभ आप, नानक ते जान सहज समात। सुन अंधा कैसे मार्ग पावे, कर गै लिहो ओड़ निभावे। कहा बुझात बूझे डूरा, निस कहिए तौ समझे पूरा। कहां बेसन पद गावे गूंग, जतन करे तौ पी सुर भंग। कह पिंगल पर्वत पर भवन, नहीं होत उहां उस गवन। कर तार करुणा में दीन बेनती करे, नानक तुमरी कृपा तरै। संग सहाई सो आवे न चीत, जो बैराई तास्यो प्रीत। बलुआ के ग्रह पीतर बसे, आनंद केल माया रंग रसै। दृढ़ कर मन मन प्रतीत, काल न आवे मूढ़े चीत। बैर विरोध काम क्रोध मोह, झूठ विकार महा लोभ त्रो। आहू जुगत बिहाने कई जन्म, नानक राख ले हो आपन कर कर्म। तू ठाकुर तुम पै अरदास, जियो पिंड सब तेरी रास। तुम मात पिता हम बारक तेरे, तुमरी कृपा मैं सुख कनेरे। ओए न जाने तुमरा अंत, ऊचे ते ऊचा भगवंत। सगल समग्री तुमरे सूत्र धारी, तुम ते हुए सो आज्ञाकारी। तुमरी गत मित तुम ही जानी, नानक दास सदा कुर्बानी। सलोक देन हार प्रभ छोड़ कै, लागे आन सुआए। नानक कहू न सी जई, बिन नावे पत जाए। अष्टपदी दस वस्तु ले पाछे पावे, एक वस्तु कारण बेखोट गवावे। एक पीना दे दस पी हर ले, तौ मूड़ा कहो कहा करे। जिस ठाकुर से नाही चारा, ताको कीजा सद नमस्कारा। जाके मन लागा प्रभ मीठा, सर्व सुख ताहू मन बूठा। जिस जन अपना हुक्म मनाया, सर्व थोक नानक तिन पाया। अगंत साहो अपनी दे रास, खात पीत बरतै आनंद उलास। अपनी अमान कश बहुर साहुले, अज्ञानी मन रोस करे। अपनी प्रतीत आप ही खोवै, बहुरस का विश्वास न होवै। जिसकी बस्त तिसे आज्ञा राखै, प्रभ की आज्ञा मन मत है। उसते चौगुन करै निहाल, नानक साहिब सदा दयाल। अनेक पांत माया के हेत, सर पर होवत जान अनेत। बिरक की छाया स्यों रंग लावै, ओ बिन सह ओ मन पछुतावै। जो दि सह सो चालन हार, लपट रहे उतह अंध अंधार। बटाऊ स्यों जो लावै नेह, ताको हाथ न आवै केह। मन हर के नाम की प्रीत सुखदाई, कर कृपा नानक आप लय लाई। मिथ्या तान धन कुटंब सुबाया, मिथ्या होमै ममता माया। मिथ्या राज जोवन धन माल, मिथ्या काम क्रोध विकराल। मिथ्या रथ हस्ती असब वस्त्रा, मिथ्या रंग संग माया पेख हस्ता। मिथ्या ध्रुव मोह अभिमान, मिथ्या आपस ऊपर करत गुमान। अस्थिर भगत साध की सरन, नानक जप जप जीवै हर के चरण। मिथ्या श्रवण पर निंदा सुनै, मिथ्या हस्त पर दर्व को हिरै। मिथ्या नेत्र पेखत परत्रै रूपाद, मिथ्या रसना भोजन अन स्वाद। मिथ्या चरण पर विकार को धावै, मिथ्या मन पर लोभ लुभावै। मिथ्या तान नहीं पर उपकारा, मिथ्या बासलेत बिकारा। बिन बूझे मिथ्या सब भये, सफल दे नानक हर हर नाम लय। बिरथी साकत की आरजा, साच बिना कह होवत सूचा। बिरथा नाम बिना तन अंध, मुख आवत ताके दुर्गंध। बिन सिमरन दिन रैन बिरथा बिहाए, मेघ बिना ज्यों खेती जाए। गोविंद भजन बिन बिरथे सब काम, ज्यों किरपन के नरारथ दाम। धन धन ते जन जे कट बस्यो हर नाउ, नानक ताकै बल बल जाओ। रहत आवर काश आवर कमावत, मन नहीं प्रीत मुखों गंड लावत। जानन हार प्रभु प्रवीन, बाहर भेख न काहू पीन। अवर उपदेश है आप न करै, आवत जावत जन्म मरै। जिसके अंतर बसै निरंकार, तिस की सीख तरै संसार। जो तुम भाने तिन प्रभ जाता, नानक उन जन चरण पराता। करो बेनती पार ब्रह्म सब जाने, अपना किया आपे मान। आपे हे आप कर तन बेरा, किसे दूर जनावत किसे बुझावत नेरा। उपाव सियान पसगल ते रहत, सब कछ जाने आत्म की रहत। जिस भावै तिस लय लड़ लाए, थान तरंतर रहया समाए। सो सेवक जिस कृपा करी, निमख निमख जप नानक हरी। सलोक काम क्रोध अर लोभ मोह, बिन सुजाए अहमेव। नानक प्रभ शरणागति, कर प्रसाद गुरुदेव। अष्टपदी जे प्रसाद शती अमृत खाहे, तिस ठाकुर को रख मन माहे। जे प्रसाद सुगंधत तन लावै, तिस को सिमरत परमगत पावै।
ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਈ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਉ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਠ ਪਟੰਬਰ ਹਡਾਵੈ, ਤਿਸੇ ਤਿਆਗ ਕਤ ਅਵਰ ਲੁਭਾਵੈ। ਜਿਹ ਪ੍ਰਸਾਦ ਸੁਖ ਸੇਜ ਸੂਈ ਜੈ, ਮਨ ਆਠ ਪਹਿਰ ਤਕ ਜਸ ਗਾਵੀ ਜੈ। ਜਿਹ ਪ੍ਰਸਾਦ ਤੁਝ ਸਭ ਕੋ ਮਨ, ਮੁਖ ਤਾਕੋ ਜਸ ਰਸਨ ਬਖਾਨੈ। ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ। ਜਿਹ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵਲਾਵੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿੱਤਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾ ਸਿਮਰਉ ਪ੍ਰਭ ਊਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਕੀ ਭਗਤ ਕਰੇ। ਜੇ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜੇ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪੁਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਦ ਤਿਸਹਿ ਧਿਆਈ। ਤਿਸਹਿ ਧਿਆਏ ਜੋ ਏਕ ਅਲਖੈ, ਇਹਾਂ ਊਹਾਂ ਨਾਨਕ ਤੇਰੀ ਰਖੈ। ਜੇ ਪ੍ਰਸਾਦ ਕਰੈ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਸ ਸਾ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਾਤਰ ਹੈ, ਗੁਰਪ੍ਰਸਾਦ ਨਾਨਕ ਜਸ ਕਹੈ। ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ। ਜਿਹ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਸੰਪੂਰਨ ਫਲੈ। ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗਹੋ, ਗੁਰਪ੍ਰਸਾਦ ਨਾਨਕ ਮਨ ਜਾਗਹੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕਉ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉ ਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਾਇਆ। ਜਿਤ ਜਿਤ ਲਾਵਹੋ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ, ਮੁਖ ਉਜਲ ਹੋਤ ਸਾਧ ਸੰਗ, ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ। ਸਾਧ ਕੈ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਮੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰਫੁੱਲੈ। ਸਾਧ ਕੈ ਸੰਗ ਆਵੈ ਬਸ ਪੁੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧ ਕੈ ਸੰਗ ਨਕਤ ਹੂੰ ਤਾਵੈ, ਸਾਧ ਸੰਗ ਆਸਥਿਤ ਮਨ ਪਾਵੈ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਖ ਪ੍ਰਸੰਨ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾਂਪੁਨੀਤ। ਸਾਧ ਸੰਗ ਕੇ ਸਿਉਨੇ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ। ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ। ਆਪੇ ਜਨ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣੇ ਆਈ। ਸਾਧ ਕੈ ਸੰਗ ਨ ਕਬਹੂ ਤਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਗੋਚਰ ਲਹੈ, ਸਾਧੂ ਕੈ ਸੰਗ ਅਜਰਸ ਹੈ। ਸਾਧ ਕੈ ਸੰਗ ਬਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ।
साध संग धर्म राय करे सेवा, साध कह संग सोभा सुर देवा, साधु कह संग पाप पलायन, साध संग अमृत गुण गायन, साध कह संग सर्वथान गम, नानक साध कह संग सफल जनम, साध कह संग नही कछ काल, दर्शन भेटत होत निहाल, साध कह संग कलुखत हरै, साध कह संग नरक पर हरै, साध कह संग इहां उहां सुहेला, साध संग बिशरत हर मेला, जो इच्छा सोई फल पावे, साध कह संग न बिरथा जावे, पार ब्रह्म साध रिद बसै, नानक उदरै साध सुन रसै, साध कह संग सुनो हर नाउ, साध संग हर के गुण गाओ, साध कह संग न मनते बिसरै, साध संग सर पर निस्तरै, साध कह संग लगै प्रभ मीठा, साधु कह संग घट घट डीठा, साध संग पै आज्ञाकारी, साध संगत पई हमारी, साध कह संग मिटे सब रोग, नानक साध भेटे संयोग, साध की महिमा बेद न जान है, जेता सुने तेता बख्यान है, साध की उपमा तेह गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बने आई, नानक साध प्रभ भेद न पाई, सलोक मन साचा मुख साचा सोए, अवर न पेखा एक सबिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निरलेप, जैसे जल में कमल अलेप, ब्रह्म ज्ञानी सदा निरदोख, जैसे सूर सर्व कौ सोख, ब्रह्म ज्ञानी कह दृष्ट समान, जैसे राजरंक को लागे तुल पवान, ब्रह्म ज्ञानी कह तीरज एक, ज्यो बसदा को खोदै को चंदन लेप, ब्रह्म ज्ञानी का यह गुनाओ, नानक ज्यो पावक का सह सुभाओ, ब्रह्म ज्ञानी निर्मल ते निर्मला, जैसे मैल न लागे जला, ब्रह्म ज्ञानी कह मन होय प्रकाश, जैसे धर ऊपर आकाश, ब्रह्म ज्ञानी कह मित्र सत्र समान, ब्रह्म ज्ञानी कह नाही अभिमान, ब्रह्म ज्ञानी ऊंच ते ऊंचा मन अपने है सब ते नीचा, ब्रह्म ज्ञानी से जन पए नानक जिन प्रभ आप करे, ब्रह्म ज्ञानी सगल कीरीना आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते काश बुरा न पाया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी का गरीबी समाहा, ब्रह्म ज्ञानी पर उपकार उमाहा, ब्रह्म ज्ञानी कह नाही धंधा, ब्रह्म ज्ञानी ले तावत बंधा, ब्रह्म ज्ञानी कह होय सो भला, ब्रह्म ज्ञानी सुफल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कह कह रंग, ब्रह्म ज्ञानी कह बसै प्रभ संग, ब्रह्म ज्ञानी कह नाम आधार, ब्रह्म ज्ञानी कह नाम प्रवार, ब्रह्म ज्ञानी सदा साध जागत, ब्रह्म ज्ञानी अहंग बुद्ध त्यागत, ब्रह्म ज्ञानी कह मन परमानंद, ब्रह्म ज्ञानी कह घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कह हुए अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाइये, ब्रह्म ज्ञानी को बल बल जाइये, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाय अध्याखिर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीवै नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, श्लोक उरता रह जो अंतर नाम, सर्व मैं पिखै भगवान, निमख निमख ठाकुर नमस्कार, नानक ओ अपरस सगल निस्तार, अष्टपदी मिथ्या नाही रसना परस, मन में प्रीत निरंजन दर्श, परतरै रूप न पिखै नेत्र, साधगी टहल संत संग हेत,
ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਬੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨੇ ਬਾਸ਼ਿਆ, ਕੇਵਲ ਭਗਤ ਕੀਰਤਨ ਸੰਗ ਰਾਚੈ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰਾ ਨਾਮ ਜਿ ਪਾਵੈ, ਨਾਨਕ ਓ ਬੈਸ਼ਨੋ ਪਰਮ ਗਤ ਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਰਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਹੋਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ, ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋਨ ਨ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੋ ਖੰਮੈ ਜਾਣੈ ਅਸਥੂਲ, ਚਉ ਵਰਣਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਉ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰੈ, ਪਸ ਪ੍ਰੇਤ ਮੁਗਦ ਪਾਤਰ ਕੋ ਤਾਰੈ, ਸਰਬ ਰੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪ੍ਰਵਾਨ, ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਿਯੋਗ, ਤੈਸਾ ਸੁਵਰਣ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰੇਉ ਆਪ ਹੋਏ ਅਨੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਬਿਧ ਅਨਕ ਪ੍ਰਕਾਰ ਅਸ਼ਟਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗੋ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੁਰ ਨਖਿਅਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚੈਰ ਜੀਵੇ, ਕਈ ਕੋਟ ਗਿਰੀ ਮੇਰ ਸਵਰਣ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ,
ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤਹਿ ਤੈ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ। ਕਈ ਕੋਟ ਪਹਿ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕਉ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਏਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਭੈ ਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾ ਸਾ ਸਮਾਰੇ, ਨਾਨਕ ਓਏ ਪਰਮੇਸ਼ਵਰ ਕੇ ਪਿਆਰੇ। ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲ ਹਾਰਨੈ, ਜਲ ਥਲ ਮਹੀਅਲ ਸੋਏ, ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਕਿਨ ਮੈਂ ਥਾਪੋ ਥਾਪਣ ਹਾਰਾਂ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨਿਜ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਾਹਮੇ ਰਹਿਆ ਸਮਾਈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਆਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਨਤ ਆਪਨ ਆਪ ਬਚੈ, ਭਰਮੇ ਭੂਲਾ ਦਹਿ ਦਿਸਤਾਵੈ, ਨਿਮਕ ਮਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸੇ ਆਪਣੇ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕਉ ਆਪਣੀ ਕਰੈ ਬਖਸ਼ੀਸ਼, ਤਾ ਕਾ ਲੇਖਾ ਨ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆ ਕਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬਹੂ ਊਚ ਨੀਚ ਮੈਂ ਵਸੈ, ਕਬਹੂ ਸੋਗ ਹਰ ਖਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬਹੂ ਨਿਰਤ ਕਰੇ ਬਹੁ ਭਾਂਤ, ਕਬਹੂ ਸੋਏ ਰਹੇ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋਤਰ ਵਾਲ, ਕਬਹੂ ਹੋਏ ਬਹਿ ਬਡ ਰਾਜਾ, ਕਬਹੂ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮੈਂ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤਿਵਹੀ ਰਹੈ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਤ ਕਰੇ ਬਖਿਆਨ, ਕਬਹੂ ਮੂਨ ਧਾਰੀ ਲਾਵੈ ਧਿਆਨ, ਕਬਹੂ ਤਟ ਤੀਰਥ ਇਸ਼ਨਾਨ, ਕਬਹੂ ਸਿੱਧ ਸਾਧਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਨ ਭਰਮੈ ਪਰਮੀਆ, ਨਾਨਾ ਰੂਪ ਜਿਉ ਸੁਆਂਗੇ ਦਿਖਾਵੈ, ਜਿਉ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਆਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ, ਜਿਉ ਜਲ ਮੈਂ ਜਲ ਆਏ ਕਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਹਾਨ, ਜੋ ਜਾਣੇ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ।
ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ ਬਹੁ ਲਸਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂਕਾ ਹੋਏ ਬਿਨਾਸ ਸਭ ਤੇ ਅਪਜਾਨੇ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੈ ਨ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੈ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੇਕ ਜਤਨ ਕਰ ਆਤਮ ਨਹੀਂ ਦਰਵੈ ਹਰ ਦਰਗੈ ਕੋ ਕੈਸੇ ਗਾਵੈ ਆਪਸ ਕਹੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕਿਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਨ ਮੁਝ ਤੇ ਕਸ਼ ਹੋਏ ਤਾਬੇ ਸੁਖੋ ਸੁਖ ਨਾਹੀ ਕੋਏ ਜਬੇ ਜਨ ਮੈਂ ਕਿਛ ਕਰਤਾ ਤਬ ਲਗ ਗਰਭ ਜੂਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹੀਂ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ ਸਹਿਸ ਕਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹੱਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋਂ ਕੈ ਸੰਗ ਬੂਝੈ ਦੇਖੈ ਕਰੇ ਬਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਬਿਨਸੈ ਆਵੇ ਨਾ ਜਾਏ ਨਾਨਕ ਸਾਧ ਹੀ ਰਿਹਾ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀ ਨੂੰ ਆਪਨ ਬਿਸਥਾਰ ਸਭ ਕਾਸ਼ ਉਸ ਕਾਉ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ ਆਪੋ ਨੇ ਚਲੇ ਤੋ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਿਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਕਟੈ ਸੰਤ ਕਹਿ ਦੁਖਨ ਜਮ ਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮੈਂ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੇ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗ ਜਿਉ ਲਵੈ ਸੰਤਨ ਕੇ ਦੁਖਨ ਸਰਬ ਜਿਉਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜਿਉਨ ਕਿਰਮਾਏ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖੇਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ
संत का दुखी अंतर तिथो था, ज्यो सास बिना मृतक कीलो था। संत के दुखी की जड़ किश ना है, अपन बीजा पे ही खाहे। संत के दुखी कौ अवर न रखन हार, नानक संत पावे ता लय उबार। संत का दुखी इउं बिल लाए, ज्यो जल बिहून मछली तड़फड़ाए। संत का दुखी भूखा नहीं राजे, ज्यो पावक ई धनी त्रापै। संत का दुखी छुटै अकेला, ज्यो बुआड़ तिल खेत माहे दुहेला। संत का दुखी धर्म ते रहत, संत का दुखी सद मिथ्या कहत। किरत निंदक का तुर ही पया, नानक ज्योतिष भावै सोई थिया। संत का दुखी बिगड़ रूप होए जाए, संत के दुखी को दरगाह मिले सजाए। संत का दुखी सदा सहकाइए, संत का न दुखी ना मरे ना जीवाइए। संत के दुखी के पूजे ना आसा, संत का दुखी उठ चले निराशा। संत का दुख न त्रष्टै कोई, जैसा भावै तैसा कोई होए। पया किरत न मिटै कोई, नानक जाने सच्चा सोए। सब घट तिस क्यो करने हार, सदा सदा तिसको नमस्कार। प्रभ की उस्तत करो दिन रात, तिस त्यावह सास गिरास। सब कछ वरतै तिसका किया, जैसा करे तैसा को थिया। अपना कील आप करने हार, दूसर कौन कहे विचार। जिसनु कृपा करे किस आपन, नाम दे बड़भागी नानक जान से। सलोक तजो सियानप सुरजनो, सिमरो हर हर राय। एक आस हर मन रखो, नानक दुख भरम पौ जाए। अष्टपदी मानुक की टेक, बिरथी सब जान। देवन को एक है भगवान, जिसके दिए रहे अघाए। बहुर न तृष्णा लग आए, मारे रखे एको आप। मानुख कह किश नाही हाथ, तिसका हुक्म बूझ सुख होए। तिसका नाम रख कंठ परोए। सिमर सिमर सिमर प्रभ सोए, नानक बिघन न लागै कोए। उसत मन में कर निरंकार, कर मन मेरे सत व्यवहार। निर्मल रसना अमृत पियो, सदा सुहेला कर ले जियो। ननो पेख ठाकुर का रंग, साध संग बिनस सब संग। चरण चलो मार्ग गोबिंद, मिटै पाप जपिए हर बिंद। कर हर कर्म श्रवण हर कथा, हर दरगह नानक ऊजल मथा। बडभागी ते जन जग माहे, सदा सदा हर के गुण गाहे। राम नाम जो करे विचार, से तनवंत गनी संसार। मन तन मुख बोलै हर मुखी, सदा सदा जानो ते सुखी। एको एक एक पछाने, एत उत कियो सोजी जानै। नाम संग जिसका मन मानया, नानक तिन है निरंजन जानया। गुर प्रसाद अपन आप सुजै, तिस की जानो तृष्णा बुझै। साध संग हर हर जस कहत, सर्व रोग त्यो हर जन रहत। आन दिन कीर्तन केवल बखियान, गृहस्थ में सोई निर्बान। एक ऊपर जिस जन की आसा, तिस की कटिए जम की फासा। पार ब्रह्म की जिस मन भूख, नानक तिसे न लागै दुख। जिसको हर प्रभ मन चेते आवै, सो संत सुहेला नहीं डुलावै। जिस प्रभ अपना कृपा करे, सो सेवक कहो किस ते डरै। जैसा सा तैसा दृष्टाया, अपने कार्य में आप समाया। सोदत सोदत सोदत सीजिया, गुर प्रसाद तत सब बूजिया। जब देखाओ तब सब किश मूल, नानक सो सूखम सोई असथूल। नह किश जन्मै नह किश मरै, आपन चलत आप ही करै। आवन जावन दृष्ट अन दृष्ट, आज्ञाकारी धारी सब श्रेष्ठ। आपे आप सकल में आप, अनक जुगत राच थाप उथाप। अविनाशी नाही किश खंड, धारण धार रहो ब्रह्मांड। अलख अपेव पुरख प्रताप, आप जपाए त नानक जाप। जिन प्रभ जाता सुसु बावंत, सगल संसार उदरै तिन मंत। प्रभ के सेवक सगल उदाहरण, प्रभ के सेवक दुख बिसारण। आपे मेल लय कृपाल, गुरु का शब्द जाप भय निहाल। उनकी सेवा सोई लागै, जिसनु कृपा करै बड भागै। नाम जपत पावै बिसराम, नानक तिन पुरख कौ उत्तम करमान। जो किश करै सो प्रभ कै रंग, सदा सदा बसै हर संग। सहज सुभाए होवै सो होए, करणे हार पछाणै सोए। प्रभ का किया जन मीठ लगाना, जैसा सा तैसा दृष्टाना। जिस ते उपजे तिस माहे समाए, ओए सुख निदान उन्हू बन आए। आपस को आप दिनो मान, नानक प्रभ जन एको जान। सलोक सर्व कला भरपूर प्रभ, बिरथा जानन हार। जाकै सिमरन उदरी है नानक तिस बलहार।
ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀ ਆਕਸ਼ੂ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬੈ ਜਨ ਸਭ ਕਿਛ ਤਿਸ ਕਰ ਦੀ ਆਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾ ਤਾਰ ਤਿਸ ਦਿਨ ਹਰ ਜਾਨੇ ਗਵਾਰ ਜਿਸ ਗੁਰਪ੍ਰਸਾਦ ਟੂਟੇ ਹੋ ਰੋਗ ਨਾਨਕ ਸੋ ਜਾਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਜਿਉ ਪਾਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਜਿਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰਿਆ ਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੇ ਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ ਇਹੋ ਵਪਾਰ ਵਿਰਲਾ ਵਪਾਰੈ ਨਾਨਕ ਤਾਕੈ ਸਦ ਬਲਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨੇਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮੇਰ ਤਕ ਕੋ ਜੀ ਵਾਲਨ ਹਾਰ ਭੁਖੇ ਕੋ ਦੇਵਤ ਆਧਾਰ ਸਰਬਿਨ ਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕਿਛ ਤਿਸ ਕਾਉ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨੀਐ ਤੇ ਹੋਲੋਏ ਜਾ ਕੇ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਮੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰਪਾਇਆ ਸੋਈ ਹੋਗ ਹਰਨ ਭਰਨ ਜਾਂ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਣੀਏ ਘਰ ਤਾਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ ਤੇ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾਨਾ ਭੇਦ ਕੀ ਨੋ ਵਿਸਥਾਰ ਪ੍ਰਭ ਅਭਿਨਾਸੀ ਏਕੰਕਾਰ ਨਾਨਾ ਚਲਿਤ ਕਰੇ ਕਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਭੇਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ

ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਨੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਦੂਰ ਗਾਵੈ ਕੋ ਵੇਖੈ ਹਦ ਰਹਿ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਹੀ ਭਾਖਿਆ ਭਉ ਅਪਾਰੁ ਆਖਹਿ ਮੰਗਹਿ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੁ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੈ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ

ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਧਵਲ ਆਕਾਲ, ਸੁਣੈ ਦੀਪ ਲੋ ਪਾਤਾਲ, ਸੁਣੈ ਪੋਹੇ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਲ, ਸੁਣੈ ਈਸਰ ਵਰਮਾ ਇੰਦ, ਸੁਣੈ ਮੁਖ ਸਾਲਾ ਹਨਮੰਦ, ਸੁਣੈ ਜੋਗ ਜੁਗ ਤਨ ਭੇਦ, ਸੁਣੈ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਲ, ਸੁਣੈ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ,

ਜਾਈ, ਜੇ ਕੋ ਕਹਿ ਪਿਛੈ ਪਛੁਤਾਈ। ਕਾਗਦ ਕਲਮ ਨ ਲਿਖਣ ਹਾਰੁ, ਮੰਨੇ ਕਾ ਬਹਿ ਕਰਨ ਵਿਚਾਰੁ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਚੋਟਾ ਨ ਕਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰ ਐਸਾ ਆਧਾਰ। ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵੈ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ। ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ। ਏਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਕੁਦਰਤ ਕਵਣ ਕਹਾ ਵਿਚਾਰੁ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ। ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ। ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ। ਅਖਰਾ ਸਿਰ ਸੰਜੋਗ ਵਕਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਵ ਫਰਮਾਏ ਤਿਵ ਤਿਪਾਹੇ, ਜੇਤਾ ਕੀਤਾ ਤੇਤਾ ਨਾਉ। ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇਹ। ਭੂਤ ਪਲੀਤੀ

ਨਾਹੀ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਯੂ ਕਾ ਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰਣਾ ਜੋਗੀ ਜਾਣੈ ਰੁਤ ਮਾਹੁ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪਉ ਜਾਣੈ ਅੱਗੇ ਗਿਆ ਨ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਤੱਕੇ ਵੇਦ ਕਹਿ ਨਿਕਵਾਤ ਸਹਿਸ ਅਠਾਰਹ ਕਹਿ ਨਿਕ ਤੇਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੁ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ

ਸਾਤ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕਿਤੇ ਮੰਗਹਿ ਜੋਦ ਅਪਾਰ, ਕਿਤਿਆ ਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟਹਿ ਵੇਕਾਰ, ਕਿਤੇ ਲੈ ਲੈ ਮੁੱਕਰ ਪਾਏ। ਕਿਤੇ ਮੂਰਖ ਖਾਈ ਕਾਏ, ਕਿਤਿਆ ਦੁਖ ਭੂਖ ਸਦ ਮਾਰ। ਇਹ ਪੈਦਾ ਤੇਰੀ ਦਾ ਤਾਰ, ਬੰਦ ਕਲਾਸੀ ਭਾਣੈ ਹੋਏ। ਹੋ ਰਾਖ ਨ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜੇਤੀਆਂ ਮੁਹਿ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਭੇ ਕੇ ਹੀ ਕੇ, ਜਿਸਨੂੰ ਬਖਸੇ ਸਿਫਸਾ ਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹੂ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ।

ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਅੱਖ ਹੈ ਵੇਦ ਪਾਠ ਪੁਰਾਣ ਅੱਖ ਹੈ ਪੜੇ ਕਰਹਿ ਵਖਿਆਣ ਅੱਖ ਹੈ ਬਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਤੈ ਗੋਵਿੰਦ ਅੱਖ ਹੈ ਈਸ਼ਰ ਅੱਖ ਹੈ ਸਿੱਧ ਅੱਖ ਹੈ ਕੀਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਅੱਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇਤੇ ਕੀਤੇ ਹੋਰ ਕਰੇ ਹੇ ਤਾਖ ਨ ਸਕਹਿ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਓ ਕਹੀਐਨ ਕੀਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣਿਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸਾਹੁ ਸਾਹਾ ਪਾਤਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ।

देश आदनीलनादनात जुग जुगे कुवेशु एका माई जुगत वे आई तीन चेले प्रवाण एक संसारी एक भंडारी एक लाई दीवाणु जिव तिस पावे तिवे चलावे जिव हो वै प्रमाण ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣੁ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਬਹੁ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹਿ ਪਤ ਪਵੜੀਆ ਚੜੀਐ ਹੋਏ ਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼

ਦੇ ਸਿਆਂ ਭੇਸੈ ਭਜੰਗ ਪ੍ਰਿਆ ਚੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੂ ਸਰਮਾਨੇ ਸਮਸਤੀ ਨਿਧਾਨੇ ਨਮਸਤੂੰ ਨਿਰਨਾਥੇ ਨਮਸਤੂੰ ਪਰਮਾਤੇ ਨਮਸਤੂੰਗਾ ਗੰਜੇ ਨਮਸਤੂੰਗਾ ਭੰਜੇ ਨਮਸਤੂੰਗਾ ਕਾਲੇ ਨਮਸਤੂੰਗਾ ਪਾਲੇ ਨਮੂ ਸਰਬਦੇਸੇ ਨਮੂ ਸਰਬ ਭੇਸੇ ਨਮੂ ਰਾਜ ਰਾਜੇ ਨਮੂ ਸਾਹ ਸਾਜੇ ਨਮੂ ਸਾਹ ਸਾਹੇ ਨਮੂ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਕੇ ਨਮੋ ਸੁਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖੀਜੇ ਅਭੀਜੇ ਸਮਸਤੰਗ ਪ੍ਰਸੀਜੇ ਕਿਰਪਾਲੰਗ ਸਵਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿੱਧੰਗ ਨਿਵਾਸੀ ਚਰ ਪਟ ਛੰਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਅਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੀ ਸਰਵੰਗ ਮਾਨੀ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੌਨ ਪੁਰਖ ਅਪਾਰ ਸਰਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਧਾਮ ਨ ਜਾਤ ਜਾਕ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਜੌਨ ਆਦ ਸੇਖ ਦੇ ਸੌਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਂਬ ਹੀਨ ਪਿਖ ਧਾਮ ਹੁਨਹ ਜਾਹੀ ਸਰਮਾਨ ਸਰਬਤਰ ਮਾਨ ਸਦੈ ਮਾਨਤਾ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰੇਕ ਦੇਵ ਭੇਵ ਨਾ ਜਾਨਹੀ ਜਿਬੇ ਦੌਰਕ ਤੇਵ ਰੂਪ ਰੰਗ ਨਾ ਜਾਤ ਪਾਸੋ ਜਾਨੀ ਕੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚਕਰ ਬਕਰ ਫਿਰੈ ਚਤਰ ਚਕ ਮਾਨੀ ਪੁਰਤੀਨ ਲੋਕ ਚੌਦਹਿ ਕੇ ਬਿਕੈ ਜਗ ਜਾਪੀ ਜੇ ਜਾਪ ਆਦਿ ਦੇਵਨਾਦ ਮੂਰਤ ਥਾਪਿਓ ਸਭੈ ਜੇ ਥਾ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੁਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ਼ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸਤੇਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸ਼ਾਸਤਰ ਨ ਜਾਣਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਟ ਪ੍ਰਾਣ ਜਾ ਕਹਿ ਨਿਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨੈ ਅਵੈ ਵਚਿਤ ਮਦ ਭਾਰ ਸੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ਼ਚਿਨ ਅਨਾਸ ਆਜਾਨ ਬਾਹੂ ਸਾਹਨ ਸਾਹੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਪ੍ਰਨਾਢਿਆ ਅੰਡੰਡ ਵਾਢਿਆ ਚਾਚਰੀ ਚੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰ ਪ੍ਰਿਆ ਚੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੀ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤਰੈ ਨ ਭਰਮੰਗ ਨ ਪਿੱਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿੱਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪਰਥੀਸੈ ਅਧਿਸੈ ਅਧ੍ਰਿਸੈ ਕ੍ਰਿਸੈ ਭਗਵਤੀ ਚੰਤਵ ਪ੍ਰਸਾਦ ਕਥਤੇ ਕੇ ਆਚਿਜ ਦੇ ਸਹਿ ਕੇ ਆ ਭਿਜ ਭੇਸੈ ਕੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਕੇ ਆ ਭਿਜ ਲੋਕੈ ਕੇ ਆਦਿਤ ਸੋਕੈ ਕੇ ਅਵਧੂਤ ਵਰਨੈ ਕੇ ਬੇਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਕੇ ਧਰਮੰਗ ਤੁਜਾ ਹੈ ਕੇ ਆ ਸੁਖ ਵਰਨੈ ਕੇ ਸਰਵਾ ਭਰਨੈ ਕੇ ਜਗਤੰਗ ਕ੍ਰਿਤੀ ਹੈ ਕੇ ਛਤ੍ਰੰਗ ਛਤਰੀ ਹੈ ਕੇ ਬਰਮੰਗ ਸਰੂਪ ਹੈ ਕੇ ਅਨੁਭਵ ਅਨੂਪ ਹੈ ਕੇ ਆਦ ਅਧੇਵ ਹੈ ਕੇ ਆਪ ਅਭੇਵ ਹੈ ਕੇ ਛਤ੍ਰੰਗ ਵਹੀਨ ਹੈ ਕੇ ਏਕ ਹੈ ਅਧੀਨ ਹੈ ਕੇ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕੇ ਪਾਕ ਬੇਅਬ ਹੈ ਕੇ ਗੈਬੁਲ ਗੈਬ ਹੈ

कि कर्म कमाया तुद शरीरा जा तू जग मह आया जिन हर तेरा रचन रचिया सो हर मन न वसाया गुर प्रसादी हर मन वसिया पूर्व लिखिया पाया कह नानक इहो शरीर प्रवान हुआ जिन सतगुरु स्यों चित लाया ए नेत्र हो मेरे हो हर तुम मह जोत तरी हर बिन अवर न देखो कोई हर बिन अवर न देखो कोई नदरी हर निहालिया एहो वे संसार तुम देख दे एहो हर का रूप है हर रूप नदरी आया गुर प्रसादी बुझे आ जा वेखा हर एक है हर बिन अवर न कोई कह नानक नेत्र अंध से सतगुरु मिले दिव दृष्ट होई हे श्रवण हो मेरे हो साचे सुनने नु पठाए साचे सुनने नु पठाए शरीर लाए सुनो सत बाणी जित सुनी मंतन हरिया हुआ रसना रस समाणी साचल कविडाणी ताकि गत कही न जाए कह नानक अमृत नाम सुनो पवित्र हो साचे सुनने नु पठाए हर जियो गुफांदर रख कै वाजा पवन वजाया वजाया वाजा पौन नौ द्वारे प्रगट किए दसवां गुप्त रखाया गुरुद्वारे लाए पावनी कना दसवां द्वार दिखाया तह अनेक रूप नव नव निद तिस दांत न जाई पाया कह नानक हर प्यारे जियो गुफांदर रख कै वाजा पवन वजाया इहो साचा सोहेला साचे कर गावहु गावहु ता सोहेला कर साचे जिथे सदा सच ते आवहे सचो ते आवहे जा तुद भावहे गुरमुख जिना बुझावहे इहो सच सबना का खसम है जिस बख्शे सो जन पावहे कह नानक सच सोहेला सचे कर गावहे आनंद सुनो वड भागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची बाणी संत साजन पए सरसे पूरे गुर ते जानी सुनते पुनीत कहते पवित सतगुर रहया पार पूरे बिनवंत नानक गुर चरण लागे वाजे अनहद तूरे सुनते पुनीत कहते पवित सतगुर रहया पार पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह तू ठाकुर भगवंत सगल समग्री तुम रै सूत्र तारी तुम ते हो एसो तुमरी गत मित तुम ही जानी नानक दास सदा कुर्बानी बोलना जी वाहिगुरु वाहिगुरु वाहिगुरु एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुरु ते अमरदास रामदास हुई सहाय अर्जुन हर गोबिंद नौ सिमरौ श्री हर राय श्री हर कृष्ण त्याई है जिस डिठे सब दुख जाए तेग बहादुर सिमरै कर नौ निद आवै ताए सब थाई हुए सहाय दसवें पातशाह श्री गुरु गोबिंद सिंह साहिब जी सब थाई हुए सहाय दसम पातशाहियां दी जोत श्री गुरु ग्रंथ साहिब जी के पाठ दर्शन दीदार दा ध्यान करके बोलो जी वाहिगुरु पंजा प्यारियां चौहान साहिबजादियां चाली मुक्तियां हठियां जपियां तपियां जिना नाम जपिया वंड छकिया देग जलाई तेग वाही देख के अंडट कीता तिना
ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਦਸੋਂ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਰਹਿਮਤ ਕੀਤੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ। ਗੁਰਦੇਵ ਜੀ ਆਪ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਪਾਵਨ ਹਜ਼ੂਰੀ ਵਿਚ ਦੀਵਾਨ ਸਜੇ ਸਜੇ ਦੀਵਾਨ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਇਆ ਆਪ ਜੀ ਕੇ ਅੰਮ੍ਰਿਤਮਈ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰਦੇ ਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਪ੍ਰਦਾਨ ਕਰਨੀ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਅਰਪਣ ਕੀਤੀ। ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਭੇਟਾਵਾਂ ਦਰ ਕਬੂਲ ਕਰ ਲੈਣੀਆਂ ਦਰੋਂ ਕਰੋ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਕਿਰਤ ਕਮਾਈਆਂ ਵਿਚ ਵਾਧੇ ਪਾਉਣੇ ਘਰਾਂ ਵਿਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਮਾਤਾ ਪਿਤਾ ਤੇ ਆਗਿਆਕਾਰੀ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀਓ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸਮੂਹ ਸੰਗਤਾਂ ਦੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਆਪਣੇ ਦਰ ਤੇ ਕਬੂਲ ਕਰ ਲੈਣੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਆਪਣੇ ਟਹਿਲੀਆਂ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿਤ ਆਪਣੀ ਦਰ ਘਰ ਦੀ ਸੇਵਾ ਦੇ ਯੋਗ ਕਰਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਵਰਤਨਾ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰ ਰਹਿਣ ਸੁੱਖ ਭਾਣੀ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਸੁਖਮਈ ਬਤੀਤ ਕਰਵਾਉਣਾ। ਸਤਿਗੁਰੂ ਜੀ ਇਸ ਵਕਤ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕਿਹਾ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤੇ ਜੋ ਜੀ ਸਕੇ ਸੋ ਆਪ ਜੀ ਕਾ ਅੰਮ੍ਰਿਤਮਈ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਪਾਵਨ ਪਵਿੱਤਰ ਅਸੀਸ ਰੂਪ ਵਿਚ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰੋ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਪਾਵਨ ਹਜ਼ੂਰੀ ਵਿਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨ ਕੋਈ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭ ਦਾਤਾਉ ਦਾਤਾਰ ਪਰਿਉ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਣ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਲਾਹੇ ਪ੍ਰਾਪਤ ਕਰਦੇ ਹੋ, ਹਾਜ਼ਰੀਆਂ ਭਰਦੇ ਹੋ, ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਨੇ ਤਰਸ ਕੀਤਾ ਹੈ ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ। ਅੱਜ ਜੋ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰਾਂ ਨੇ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਨ ਕੀਤਾ ਹੈ। ਤਨਾਸਰੀ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾ ਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਗਿਆ ਹੈ। ਗੁਰਦੇਵ ਪਿਤਾਮ ਜੀ ਨੇ ਇਸ ਪਾਵਨ ਅੰਮ੍ਰਿਤ ਸ਼ਬਦ ਵਿੱਚ ਇਹ ਬਖਸ਼ਿਸ਼, ਇਹ ਰਹਿਮਤ ਕੀਤੀ ਹੈ। ਸਾਧੂ ਸੰਗ ਭਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੈ, ਇਹ ਯਤਨ ਕਾਟ ਕਲਕਾਲ। ਕਿ ਇਹ ਭਾਈ ਹੋਰ ਕਿਸੇ ਵੀ ਤਰੀਕੇ ਦੇ ਨਾਲ, ਕਿਸੇ ਵੀ ਜੁਗਤ ਦੇ ਨਾਲ, ਕਿਸੇ ਵੀ ਕਰਮ ਦੇ ਨਾਲ ਮਨੁੱਖ ਦੇ ਗਲ ਵਿੱਚ ਜੋ ਜਮਾਂ ਦੀ ਫਾਹੀ ਪਈ ਹੋਈ ਹੈ, ਮਨੁੱਖ ਦੇ ਗਲ ਵਿੱਚ ਜੋ ਜਮਾਂ ਦੀ ਰੱਸੀ ਪਈ ਹੋਈ ਹੈ, ਕਿਸੇ ਵੀ ਯਤਨ ਨਾਲ, ਕਿਸੇ ਵੀ ਤਰੀਕੇ ਨਾਲ, ਕਿਸੇ ਵੀ ਬਲ ਨਾਲ ਉਹਨੂੰ ਆਪਣੇ ਗਲੇ ਚੋਂ ਕੱਟਿਆ ਜਾਂ ਉਤਾਰਿਆ ਨਹੀਂ ਜਾ ਸਕਦਾ। ਹਰ ਮਨੁੱਖ ਜਮ ਦੇ ਵੱਸ ਹੈ, ਕਾਲ ਦੇ ਵੱਸ ਹੈ, ਮੌਤ ਦੇ ਵੱਸ ਹੈ, ਪਰ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ, ਤਰਸ ਕਰਕੇ ਆਪਣਾ ਬਣਾ ਲਿਆ ਹੈ, ਜਿਨ੍ਹਾਂ ਨੂੰ ਆਪਣੇ ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼ੀ ਹੈ, ਜਿਹੜੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਕਾਲ ਦਾ ਵੀ ਜੋ ਕਾਲ ਹੈ ਉਹ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਧਿਆਉਂਦੇ ਨੇ, ਉਸ ਨੂੰ ਸਿਮਰਦੇ ਨੇ, ਉਸ ਨੂੰ ਅਰਾਧਦੇ ਨੇ, ਉਸ ਅਕਾਲ ਦੀ ਸ਼ਰਨ ਵਿੱਚ ਜੋ ਵੀ ਜੀਵ ਪ੍ਰਾਣੀ ਚਲਾ ਜਾਂਦਾ ਹੈ ਉਹਦੀਆਂ ਕਾਲ ਦੀਆਂ ਫਾਹੀਆਂ ਮਿੱਟ ਜਾਂਦੀਆਂ ਨੇ, ਕਾਲ ਦੇ ਸੰਗਲ ਟੁੱਟ ਜਾਂਦੇ ਨੇ, ਉਹ ਅਕਾਲ ਦੀ ਕਿਰਪਾ ਦੇ ਨਾਲ ਮੌਤ ਤੋਂ ਜਮਾਂ ਤੋਂ ਮੁਕਤ ਹੋ ਜਾਂਦਾ ਹੈ। ਵਾਹਿਗੁਰੂ ਪਰਮੇਸ਼ਵਰ ਉਹਦੇ ਹਰ ਤਰ੍ਹਾਂ ਦੇ ਦੁੱਖ ਨੂੰ, ਦਰਦ ਨੂੰ, ਪੀੜਾ ਨੂੰ ਨਿਵਾਰ ਦਿੰਦਾ ਹੈ, ਕਿਉਂਕਿ ਉਹ ਠਾਕੁਰ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਇਹ ਪੁਕਾਰਾਂ ਕਰਦੇ ਨੇ, ਦੀਨ ਦਰਦ ਨਿਵਾਰ ਠਾਕੁਰ, ਰੱਖੇ ਜਨ ਕੀ ਆਪ। ਉਹ ਆਪਣੀ ਜਨ ਦੀ, ਆਪਣੇ ਸੇਵਕ ਦੀ, ਆਪਣੇ ਭਗਤ ਦੀ ਆਪ ਰੱਖਿਆ ਕਰਦਾ ਹੈ, ਲੋਕ ਦੇ ਵਿੱਚ ਵੀ, ਪਰਲੋਕ ਦੇ ਵਿੱਚ ਵੀ, ਇੱਥੋਂ ਦੇ ਦੁੱਖਾਂ ਤੋਂ ਵੀ ਤੇ ਅੱਗੇ ਦੇ ਦੁੱਖਾਂ ਤੋਂ ਵੀ, ਪਾਪਾਂ ਤੋਂ ਵੀ ਪਰਮੇਸ਼ਵਰ ਬਚਾਉਂਦਾ ਹੈ। ਇਸ ਕਰਕੇ ਜੋ ਵੀ ਉਸ ਪਰਮੇਸ਼ਵਰ ਦੇ ਪਿਆਰਿਆਂ ਦੀ ਸਤ ਸੰਗਤ ਵਿੱਚ ਆਣ ਕੇ ਜੁੜਦਾ ਹੈ, ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਪ੍ਰਾਪਤ ਕਰਦਾ ਹੈ, ਸਤ ਸੰਗਤ ਵਿੱਚ ਬੈਠ ਕੇ ਪਰਮੇਸ਼ਵਰ ਦੇ ਨਾਮ ਨੂੰ ਅਰਾਧਦਾ ਹੈ, ਕਿਉਂਕਿ ਸੰਗਤ ਦਾ ਮਤਲਬ ਹੈ ਜਿੱਥੇ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਹੁੰਦੀ ਹੋਵੇ ਅਤੇ ਅਸੀਂ ਉਸ ਕੀਰਤੀ ਵਿੱਚ ਜੁੜ ਜਾਈਏ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਜਿੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸਿਫਤ ਤੋਂ ਸਲਾਹ ਹੁੰਦੀ ਹੋਵੇ, ਅਸੀਂ ਉਹਦੇ ਵਿੱਚ ਸ਼ਾਮਲ ਹੋ ਜਾਈਏ ਤਾਂ ਅਸੀਂ ਸਤਸੰਗੀ ਬਣ ਜਾਵਾਂਗੇ। ਜੋ ਸਤਸੰਗੀ ਬਣ ਜਾਏਗਾ ਉਹਦੇ ਦੁੱਖਾਂ ਨੂੰ, ਕਲੇਸ਼ਾਂ ਨੂੰ ਵਾਹਿਗੁਰੂ ਪਰਮੇਸ਼ਵਰ ਸਵਾਮੀ ਆਪ ਨਿਵਿਰਤ ਕਰ ਦਿੰਦਾ ਹੈ, ਜਮਾਂ ਦੀ ਫਾਹੀ ਵੀ ਕੱਟ ਦਿੰਦਾ ਹੈ। ਗੁਰੂ ਕਿਰਪਾ ਕਰੇ ਸਾਨੂੰ ਆਪਣੇ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਡੇ ਪਾਸ 27 ਮਈ ਤੋਂ ਲੈ ਕੇ 31 ਮਈ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਹੁੰਚ ਰਹੇ ਹਨ। ਉਹ ਆਪ ਜੀ ਨੂੰ ਅੰਮ੍ਰਿਤਮਈ ਗੁਰਬਾਣੀ ਦੇ ਕੀਰਤਨ ਨਾਲ ਜੋੜਨਗੇ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। 23 ਮਈ ਨੂੰ ਪ੍ਰਥਮ ਗਤਕਾ ਮੁਕਾਬਲਾ ਹੈ ਇਸ ਪਾਵਨ ਪਵਿੱਤਰ ਅਸਥਾਨ ਤੇ। ਸੋ ਆਪ ਜੀਆਂ ਨੇ ਉਸ ਪਾਵਨ ਪਵਿੱਤਰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੇ ਜੋ ਸ਼ਸਤਰ ਅਭਿਆਸ ਸਿੰਘਾਂ ਨੂੰ ਦਿੱਤਾ ਹੈ, ਪ੍ਰਦਾਨ ਕੀਤਾ ਹੈ, ਜੋ ਬੱਚਿਆਂ ਨੇ ਜ਼ੋਹਰ ਵਿਖਾਣੇ ਹਨ, ਆਪ ਜੀ ਨੇ ਉਹਦੇ ਵਿੱਚ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ, ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ
ਇਹਨਾਂ ਦੀ ਜਥੇ ਪਾਸੋਂ ਆਪਾਂ ਸਰਵਣ ਕਰਨੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।

ਕੁਦਰਤ ਸੁਣਾ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨ ਸਿਰੰਗੇ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨਬਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਨੂੰ ਕਾਦਰ

0: ਆਈ ਸਿਰਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾਵੇ ਕਿਛ ਥਾਏ ਨਾ ਪਾਈ
1: ਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟ

0: ਮੁਖ ਦੁਆਰ ਜਤੀ ਸਦਾ ਵੈ ਜੁਗਤ ਨਾ ਜਾਣੈ ਛੱਡ ਬਹਿ ਕਰਬਾਰ ਸਭੋ ਪੂਰਾ ਆਪੇ ਹੋਵੈ ਘਟ ਨਾ ਕੋਈ ਆਖੈ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ
1: ਨਾਨਕਾ ਸੱਚਾ ਵੇਖੇ ਸੋਏ ਸਭ ਨਿਸ਼ਾਲਾ ਮਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨ ਮੈਂ ਜਿਨਕੀ ਲੇਖੇ ਪਤ ਪਵੇ ਚੰਗੇ ਸੇ ਕਹੇ ਪੌੜੀ ਤੁਰ ਕਰਮ ਜਨਾ ਖੁਦ ਉਤਪਾਇਆ ਤਾਂ ਤਿੰਨੀ

ਸੰਧਿਆਵਾਦੰ ਸਿਲ ਪੂਜਿਤ ਬਗਲ ਸਮਾਦੰ ਝੂਠ ਭੁਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦਵਿ ਧੋਤੀ ਬਸਰ ਕਪਾਟੰ ਜੇ ਜਾਣ ਬਰਮੰ ਕਰਮੰ ਸਭ ਹੋ ਕੁੱਟ ਨਿਸਚੋ ਕਰਮੰ ਕਉ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰ ਬਟ ਨ ਪਾਵੈ ਪੌੜੀ ਕਪੜੀ।

ਸਤਾਰਿਓ ਗੁਰੂ ਕੀ ਸਾਜ ਨਿਵਾ ਜੀ ਪਰਮ ਪਿਆਰੀ ਸਾਧ ਸੰਗਤ ਜੁੜ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਪਾਵਨ ਅਤੇ ਸਤਾਰਿਓ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਰਵਣ ਕਰੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤਨ ਲਾਗੀ ਵਾਰ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਸੋਇ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋ ਧੋਵੈ ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਣ ਤਾਰਣ ਹਰ ਨਿਧ ਦੁਖ ਨ ਸਕੈ ਬਿਆਪ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਣ ਤਾਰਣ ਹਰ ਨਿਧ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੁਝਾ ਇਹ ਜਤਨ ਕਾਟ ਕਲ ਕਾਲ ਰਹਾਉ
ਆਦਿ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸ ਬੇਦ ਸਿਮਰਤ ਕਥੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੇ ਬਾਣ ਸਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੇ ਬਾਣ ਸਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤੇ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਧਨਾਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 675 ਅਤੇ 76 ਅੰਗ ਤੇ ਸਵਾਇਮਾਨ ਅਵਗ੍ਰਮਖੋ। ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਨਾਲ ਨਵਾਜਿਆ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਮੇਰੇ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਸਾਧੂ ਸੰਗ ਭਜੋ ਗੋਪਾਲ। ਸਾਧੂ ਦੇ ਅਰਥ ਨੇ ਗੁਰੂ, ਸੰਗ ਦੇ ਅਰਥ ਨੇ ਗੁਰੂ ਦੀ ਸੰਗਤ, ਭਜੋ ਦੇ ਅਰਥ ਨੇ ਜਪੋ, ਗੋਪਾਲ ਦੇ ਅਰਥ ਨੇ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ ਮੇਰਾ ਪਰਮਾਤਮਾ ਵਾਹਿਗੁਰੂ। ਉਸ ਪਰਮਾਤਮਾ ਨੂੰ ਜਪੋ ਤੇ ਕਿੱਥੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਆਨ ਸੰਜਮ ਕਿਛ ਨਾ ਸੁਝੈ ਇਹ ਯਤਨ ਕਾਟ ਕਲ ਕਾਲ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੈਨੂੰ ਹੋਰ ਕੋਈ ਐਸਾ ਢੰਗ ਨਹੀਂ ਲੱਭਦਾ, ਐਸੀ ਕੋਈ ਜੁਗਤੀ ਨਹੀਂ ਸੁਝਦੀ ਜਿਸ ਢੰਗ ਦੇ ਨਾਲ, ਜਿਸ ਜੁਗਤੀ ਦੇ ਨਾਲ ਮੈਂ ਜਮਾਂ ਦੀਆਂ ਫਾਹੀਆਂ ਨੂੰ ਕੱਟ ਸਕਾਂ, ਆ ਸੰਸਾਰ ਦੇ ਝਵੇਲਿਆਂ ਤੋਂ ਮੈਂ ਬਚ ਸਕਾਂ। ਕੋਈ ਜੁਗਤੀ ਲੱਭਦੀ ਨਹੀਂ, ਹੋਰ ਬਸ ਇੱਕੋ ਜੁਗਤੀ ਹੈ ਸੰਸਾਰ ਦੇ ਝਵੇਲਿਆਂ ਤੋਂ, ਬੰਧਨਾਂ ਤੋਂ ਬਚਣ ਵਾਸਤੇ, ਜਮਾਂ ਦੀਆਂ ਫਾਹੀਆਂ ਤੋਂ ਬਚਣ ਵਾਸਤੇ ਇੱਕੋ ਜੁਗਤੀ ਹੈ
ਗੁਰੂ ਦੀ ਸੰਗਤ ਮਿਲ ਜਾਏ ਤੇ ਵਾਹਿਗੁਰੂ ਦਾ ਨਾਮ ਸਾਡੀ ਰਸਨਾ ਤੇ ਆ ਜਾਏ। ਇਹ ਦੋ ਦਾਤਾਂ ਮਿਲ ਜਾਣ ਤੇ ਬੰਦੇ ਦੇ ਬੰਧਨ ਕੱਟੇ ਜਾਂਦੇ ਨੇ, ਜ਼ਿੰਦਗੀ ਦੇ ਝਮੇਲੇ ਖਤਮ ਹੋ ਜਾਂਦੇ ਨੇ, ਜਮਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਦੋਂ ਤੁਸੀਂ ਪੜ੍ਹਦੇ ਹੋ, ਸਤਿਗੁਰਾਂ ਨੇ ਬਹੁਤ ਇੰਜ ਕਹਿ ਲਈ ਵੀ ਪ੍ਰਕਰਨ ਸਾਡੇ ਸਾਹਮਣੇ ਰੱਖਿਆ। ਨਾਮ ਦਾ ਪ੍ਰਕਰਨ ਸਾਨੂੰ ਬਾਣੀ ਵਿੱਚੋਂ ਮਿਲਦਾ, ਗੁਰੂ ਦਾ ਪ੍ਰਕਰਨ ਬਾਣੀ ਵਿੱਚੋਂ ਮਿਲਦਾ, ਪੰਜਾਂ ਵਕਾਰਾਂ ਦੇ ਪ੍ਰਕਰਨ ਸਾਨੂੰ ਬਾਣੀ ਵਿੱਚੋਂ ਮਿਲਦੇ ਨੇ, ਸਾਕਤ ਬੰਦੇ ਦੇ ਪ੍ਰਮਾਣ ਸਾਨੂੰ ਬਾਣੀ ਵਿੱਚੋਂ ਮਿਲਦੇ ਨੇ, ਪ੍ਰਕਰਨ ਮਿਲਦਾ, ਗੁਰਮੁਖਾਂ ਦਾ ਪ੍ਰਕਰਨ ਮਿਲਦਾ ਹੈ। ਜਿੱਥੇ ਇੰਨੇ ਪ੍ਰਕਰਨ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਮਿਲਦੇ ਨੇ, ਉੱਥੇ ਗੁਰੂ ਦੀ ਸੰਗਤ ਦੇ ਵੀ ਪ੍ਰਕਰਨ ਬਹੁਤ ਮਿਲਦੇ। ਜਿੱਥੇ ਨਾਮ ਦੀਆਂ ਵਡਿਆਈਆਂ ਮਹਾਰਾਜ ਜੀ ਨੇ ਕੀਤੀਆਂ, ਉੱਥੇ ਗੁਰੂ ਦੀਆਂ ਵਡਿਆਈਆਂ ਕੀਤੀਆਂ ਨੇ, ਤੇ ਤੀਸਰੇ ਨੰਬਰ ਤੇ ਉੱਥੇ ਸੰਗਤ ਦੀਆਂ ਵੀ ਵਡਿਆਈਆਂ ਬਹੁਤ ਕੀਤੀਆਂ। ਸੰਗਤ ਹੈ ਨਾ ਜਿਹੜੀ, ਸੰਗਤ ਉਹ ਬੰਦੇ ਦੇ ਜੀਵਨ ਵਿੱਚ ਬੜੀ ਵੱਡੀ ਤਬਦੀਲੀ ਲੈ ਆਉਂਦੀ। ਮਾੜੇ ਬੰਦੇ ਦੀ ਸੰਗਤ ਮਿਲ ਜਾਏ ਤੇ ਬੰਦਾ ਮਾੜਾ ਬਣ ਜਾਂਦਾ, ਚੰਗੇ ਬੰਦੇ ਦੀ ਸੰਗਤ ਮਿਲ ਜਾਏ ਤੇ ਬੰਦਾ ਚੰਗਾ ਬਣ ਜਾਂਦਾ, ਮਹਾਨ ਬਣ ਜਾਂਦਾ। ਆਮ ਹੀ ਸਾਡੀ ਜ਼ਬਾਨ ਤੇ ਇੱਕ ਬਚਨ ਨਿਕਲਦਾ ਹੈ, ਜਦੋਂ ਕਿਤੇ ਸਾਡਾ ਬੱਚਾ ਕਹਿਣੇ ਤੋਂ ਬਾਹਰ ਹੋ ਜਾਏ, ਮਾੜੇ ਪਾਸੇ ਤੁਰ ਪਏ ਨਾ, ਤੇ ਜੇ ਕੁਛ ਸਾਨੂੰ ਪੁੱਛੇ ਵੀ ਭਾਈ ਇਹਨੇ ਤੁਸੀਂ ਸੂਹ ਜਨੋਂ ਮਾਰਤਾ ਪਿੱਤਾ ਪੜ੍ਹੇ ਲਿਖੇ, ਤੁਹਾਡੇ ਬੱਚੇ ਕਿਸ ਪਾਸੇ ਤੁਰ ਪਏ ਨੇ, ਮਾੜੇ ਪਾਸੇ ਤੁਰ ਪਏ ਨੇ, ਕਾਰਨ ਕੀ? ਤੇ ਸਾਡੀ ਜ਼ਬਾਨ ਤੋਂ ਇੱਕੋ ਸ਼ਬਦ ਨਿਕਲਦਾ, ਇਹਨਾਂ ਦੀ ਸੰਗਤ ਮਾੜੀ ਹੋ ਗਈ ਸੀ। ਜਿਨ੍ਹਾਂ ਕੋਲ ਬੈਠਦੇ ਸੀ ਉਹਨੂੰ ਮਾੜਿਆਂ ਦਾ ਸੰਗ ਮਿਲ ਗਿਆ। ਇਹਦਾ ਭਾਵ ਵੀ ਜਿਹੋ ਜਿਹੀ ਸਾਨੂੰ ਸੰਗਤ ਮਿਲੀ ਉਹੋ ਜਿਹਾ ਬੰਦੇ ਦਾ ਸੁਭਾਅ ਮਿਲ ਗਿਆ। ਚੋਰਾਂ ਦੀ ਸੰਗਤ ਮਿਲ ਜੇ ਬੰਦਾ ਚੋਰ ਬਣ ਜਾਂਦਾ, ਇੱਕ ਨਸ਼ਈ ਦੀ ਸੰਗਤ ਬਣ ਜੇ ਬੰਦਾ ਨਸ਼ਾ ਕਰਨ ਲੱਗ ਪੈਂਦਾ, ਇੱਕ ਜਵਾਰੀ ਕੋਲ ਬਹਿਣਾ ਸ਼ੁਰੂ ਕਰ ਦਿਓ ਬੰਦਾ ਜਵਾਰੀ ਬਣ ਜਾਂਦਾ। ਉਹ ਭਲਿਓ ਜੇ ਇਹਨਾਂ ਦੀ ਸੰਗਤ ਮਿਲ ਜੇ ਤੇ ਬੰਦਾ ਇਹਨਾਂ ਵਰਗਾ ਬਣ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜੇ ਤੈਨੂੰ ਗੁਰਮੁਖਾਂ ਦੀ ਸੰਗਤ ਮਿਲ ਜੇ ਤੇ ਤੂੰ ਗੁਰਮੁਖ ਬਣ ਜਾ, ਜੇ ਤੈਨੂੰ ਗੁਰੂ ਦੀ ਸੰਗਤ ਮਿਲ ਜੇ ਤੇ ਤੂੰ ਵੀ ਵੱਡਿਆਂ ਭਾਗਾਂ ਵਾਲਾ ਦੈਵੀ ਗੁਣਾਂ ਨਾਲ ਭਰ ਜਾਏ। ਕੋਈ ਸ਼ੱਕ ਆ, ਜਿਹੜੀ ਤੁਸੀਂ ਗੁਰੂ ਦੀ ਸੰਗਤ ਵਿੱਚ ਆਉਂਦੇ ਹੋ ਨਾ, ਇਹ ਬੜੀ ਵੱਡੀ ਦਾਤ ਹੈ, ਪਰ ਮਿਲਦੀ ਗੁਰੂ ਦੀ ਕਿਰਪਾ ਨਾਲ। ਬਾਣੀ ਦਾ ਪ੍ਰਮਾਣ ਸਾਂਝਾ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ, ਜਿਹਨਾਂ ਦੇ ਭਾਗ ਚੰਗੇ ਨੇ ਨਾ ਵੱਡਿਆਂ ਭਾਗਾਂ ਵਾਲੇ, ਕੋਈ ਗੁਰੂ ਦੀ ਗੋਦ ਵਿੱਚ ਆਣ ਕੇ ਬੈਠ। ਵੇਖੋ ਗੁਰਦੁਆਰੇ ਦੀਆਂ ਬਿਲਡਿੰਗਾਂ ਕਿੱਡੀਆਂ ਕਿੱਡੀਆਂ ਵੱਡੀਆਂ ਆਲੀਸ਼ਾਨ ਬਿਲਡਿੰਗਾਂ ਬਣੀਆਂ। ਇਸ ਗੁਰਦੁਆਰਾ ਸਾਹਿਬ ਦੇ ਜਿਸ ਤੁਸੀਂ ਦਰਬਾਰ ਵਿੱਚ ਬੈਠੇ ਹੋ ਨਾ, ਇਹਦੀ ਕਪੈਸਿਟੀ ਪਤਾ ਕਿੰਨੀ? ਇੱਥੇ ਹੋ ਸਕਦਾ ਦੀਵਾਰ 'ਤੇ ਲਿਖ ਕੇ ਲਾਇਆ ਹੋਵੇ ਇੰਜੀਨੀਅਰ ਨੇ, 2800 ਬੰਦਾ ਬੈਠ ਸਕਦਾ ਇਸ ਬਿਲਡਿੰਗ ਦੇ ਵਿੱਚ, ਇਸ ਹਾਲ ਦੇ ਵਿੱਚ 2000 ਅਤੇ 800 ਬੰਦਾ, ਉਹਨਾਂ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੇ ਬਿਲਡਿੰਗ ਬਣਾਈ ਇੰਜੀਨੀਅਰ। 2800 ਬੰਦੇ ਦੇ ਬੈਠਣ ਦਾ ਪ੍ਰਬੰਧ ਕੀਤਾ ਪਰ ਬੰਦੇ 28 ਵੀ ਨਹੀਂ, ਕਾਰਨ ਕੀ ਹੈ? ਆਪਾਂ ਵੇਖਦੇ ਨਾ ਸਵੇਰੇ ਸ਼ਾਮ, ਚਲੋ ਭਾਵੇਂ ਸਾਡੀ ਜ਼ਿੰਦਗੀ ਦੇ ਰੁਝੇਵੇਂ ਬਹੁਤ ਨੇ, ਅਸੀਂ ਪਰਿਵਾਰ ਪਾਲਣਾ, ਬੱਚੇ ਪਾਲਣੇ ਨੇ, ਸਾਰੀਆਂ ਸਾਡੀਆਂ ਜ਼ਿੰਮੇਵਾਰੀ, ਪਰ ਇਹ ਵੀ ਸਾਡੀ ਜ਼ਿੰਮੇਵਾਰੀ ਹੈ ਨਾ, ਇਕੱਲਾ ਬੱਚੇ ਪਾਲਣਾ ਹੀ ਸਾਡੀ ਜ਼ਿੰਮੇਵਾਰੀ, ਇਕੱਲਾ ਸੰਸਾਰ ਦੇ ਕੰਮਾਂ ਨੂੰ ਕਰਨਾ ਸਾਡੀ ਜ਼ਿੰਮੇਵਾਰੀ ਨਹੀਂ। ਉਹ ਜ਼ਿੰਮੇਵਾਰੀਆਂ 2 ਨੰਬਰ 'ਤੇ ਆਉਂਦੀਆਂ। ਸਭ ਤੋਂ ਪਹਿਲੀ ਵੱਡੀ ਜ਼ਿੰਮੇਵਾਰੀ ਜਿਹੜੀ ਨਾ ਸਾਡੀ, ਉਹ ਨਾਮ ਨੂੰ ਸੰਭਾਲਣ ਦੀ ਏ, ਉਹ ਗੁਰੂ ਦੀ ਸੰਗਤ ਕਰਨ ਦੀ ਏ। ਜਦੋਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਦਿਨ ਦੀ ਸ਼ੁਰੂਆਤ ਕਰਾਂਗੇ ਨਾ, ਤੇ ਸੱਚ ਜਾਣੇ ਜੇ ਪਰਿਵਾਰ ਆਪਣੇ ਆਪ ਹੀ ਸੰਭਾਲਿਆ ਜਾਣਾ, ਕਾਰੋਬਾਰ ਆਪਣੇ ਆਪ ਹੀ ਸੰਭਾਲਿਆ ਜਾਣਾ। ਜੇ ਅਸੀਂ ਕਹਾਂਗੇ ਵੀ ਆਹ ਵੀ ਸਮਾਂ ਅਸੀਂ ਉਸ ਪਾਸੇ ਲਾ ਦਈਏ, ਸੱਚ ਜਾਣੇ ਜੇ ਬਰਕਤ ਨਹੀਂ ਪਏ। ਜਿਨ੍ਹਾਂ ਦੇ ਭਾਗ ਪੂਰਬਲੇ ਭਾਗ ਜਾਗਦੇ ਨੇ ਨਾ, ਉਹ ਹੀ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਸੰਗਤ ਵਿੱਚ, ਨਹੀਂ ਤੇ ਨਹੀਂ ਬੰਦਾ ਸੰਗਤ ਵਿੱਚ ਆ, ਲੱਖ ਯਤਨ ਕਰੇ, ਪਤਾ ਨਹੀਂ ਕਿੰਨੀਆਂ ਕੁ ਰੁਕਾਵਟਾਂ ਪਏ, ਕਿਉਂਕਿ ਸਾਡੇ ਭਾਗ ਮੰਦੇ, ਕਰਮ ਨਹੀਂ ਸਾਡੇ ਚੰਗੇ, ਇਸ ਕਰਕੇ ਸੰਗਤ ਨਹੀਂ ਮਿਲਣ। ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਸੰਗਤ ਮਿਲਦੀ। ਹਜ਼ੂਰ ਦੇ ਬੋਲ ਨੇ ਵੱਡ ਭਾਗੀ ਹਰ ਸੰਗਤ ਪਾਵਾ ਹੈ, ਭਾਗਹੀਣ ਭਰਮ ਝੋਟਾ ਖਾਵਾ ਹੈ, ਬਿਨ ਭਾਗਾ
ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪਰਿਜੇਜੀ। ਬਹੁਤ ਮਹਾਰਾਜ ਨੇ ਪ੍ਰਮਾਣ ਦਿੱਤੇ ਜੇ ਸੰਗਤ ਵਰ, ਨਿਸ਼ਾਨੀ ਵੀ ਦੱਸੀ ਸੰਗਤ ਦੀ ਵੀ ਆਹ ਹੈ ਸੰਗਤ। ਕਿਉਂਕਿ ਬੰਦੇ ਦੀ ਸੋਚ ਵੇਖੋ ਕਿੱਥੇ ਨਾ, ਹੁਣ ਕਈ ਵਾਰੀ ਤੁਸੀਂ ਵੇਖਦੇ ਹੋ ਗੁਰੂ ਘਰਾਂ ਦੇ ਵਿੱਚ ਨਾ ਓਨੇ ਬੰਦੇ ਦਰਬਾਰ ਵਿੱਚ ਨਹੀਂ ਬੈਠਦੇ ਜਿੰਨੇ ਬਾਹਰ, ਇੰਜ ਕਹਿ ਲਈਏ ਵੀ ਟੇਬਲ ਲਾ ਕੇ ਅਤੇ ਕੁਰਸੀਆਂ ਲਾ ਕੇ ਬਾਹਰ ਬੈਠੇ ਹੁੰਦੇ ਨੇ ਜਿੱਥੇ ਪਾਰਕਿੰਗ ਪਲਾਟ ਹੈ, ਆਮ ਗੁਰਦੁਆਰਿਆਂ 'ਚ ਮਿਲ ਜਾਣ ਕਿ ਜਿਹੜਾ ਉੱਥੇ ਬੈਠਾ ਬੰਦਾ ਉਹ ਵੀ ਸੰਗਤ ਕਰ ਰਿਹਾ, ਕਿ ਜਿਹੜਾ ਗੁਰੂ ਘਰ ਦੇ ਵਿੱਚ ਅੰਦਰ ਦਰਬਾਰ ਵਿੱਚ ਬੈਠਾ ਹੋਵੇ ਸੰਗਤ ਕਰ। ਨਹੀਂ ਗੁਰਮੁਖ, ਜਿੱਥੇ ਗੁਰੂ ਦੀ ਨਾਮ ਦੀ ਗੱਲ ਹੁੰਦੀ, ਜਿੱਥੇ ਗੁਰੂ ਦੀ ਗੱਲ ਹੁੰਦੀ, ਜਿੱਥੇ ਨਾਮ ਜਪਣ ਵਾਲਿਆਂ ਦੀ ਗੱਲ ਹੁੰਦੀ ਨਾ, ਉਹ ਹੀ ਸਾਡੇ ਵਾਸਤੇ ਸੰਗਤ। ਜੇ ਚਾਰ ਬੰਦੇ ਬਾਹਰ ਬੈਠੇ ਦੁਨੀਆਂਦਾਰੀਆਂ ਗੱਲਾਂ ਕਰ ਰਹੇ ਨੇ ਤਾਂ ਉਹਨਾਂ ਨੂੰ ਸਤ ਸੰਗਤ ਨਹੀਂ ਕਹਿਣਾ ਚਾਹੀਦਾ। ਸਤ ਸੰਗਤ ਉਹ ਏ ਜਿੱਥੇ ਇੱਕ ਦੀ ਗੱਲ ਕੀਤੀ ਜਾਏ, ਗੁਰੂ ਦੀ ਗੱਲ ਕੀਤੀ ਜਾਏ। ਹਜ਼ੂਰ ਦੇ ਬੋਲ ਨੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦਿਆ ਪੁਜਾਏ ਜੀ। ਵੇਖੋ ਸੰਗਤ ਸਾਡੀ ਜੀਵਨ ਦੇ ਵਿੱਚ ਬੜੀ ਅਹਿਮੀਅਤ, ਬੜੀ ਮਹਾਨਤਾ ਰੱਖਦੀ ਹੈ, ਮਹਾਨਤਾ। ਕਬੀਰ ਸਾਹਿਬ ਦੇ ਮੈਂ ਦੋ ਸਲੋਕ ਸਾਂਝੇ ਕਰਦੇ ਹਾਂ, ਕਿਉਂਕਿ ਅੱਜ ਮਹਾਰਾਜ ਜੀ ਨੇ ਬਚਨ ਕਹਿੰਦੇ ਸਾਧੂ ਸੰਗ ਭਜੋ ਗੋਪਾਲ। ਉਹ ਬੰਦਿਆ, ਗੁਰੂ ਦੀ ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਨੂੰ ਜਪਿਆ ਕਰ, ਤੇਰਾ ਜੀਵਨ ਮਹਾਨ ਬਣਦੇ। ਗੁਰੂ ਦੀ ਸੰਗਤ ਤੋਂ ਬਿਨਾਂ ਨਹੀਂ ਜੇ ਬੰਦਾ ਨਾਮ ਜਪ ਸਕਦਾ। ਤੇ ਕਬੀਰ ਸਾਹਿਬ ਨੇ ਬੜੀ ਸੋਹਣੀ ਉਦਾਹਰਣ ਦਿੱਤੀ, ਸੰਗਤ ਦਾ ਅਸਰ ਕਿਵੇਂ ਪੈਂਦਾ, ਸੰਗਤ ਦਾ ਪ੍ਰਭਾਵ ਕਿਵੇਂ ਪੈਂਦਾ। ਕਹਿਣ ਲੱਗੇ ਵੀ ਕਦੀ ਤੁਸੀਂ ਵੇਖਿਆ ਇੱਕ ਜੰਗਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰੁੱਖ ਨੇ, ਪਰ ਉਸੇ ਜੰਗਲ ਦੇ ਵਿੱਚ ਕਿਤੇ ਚੰਦਨ ਦਾ ਰੁੱਖ ਤੁਹਾਨੂੰ ਮਿਲ ਜੇ, ਚੰਦਨ ਦਾ ਬੂਟਾ ਮਿਲ ਜਾਣ, ਤੇ ਚੰਦਨ ਦੇ ਕੋਲ ਜਿੰਨੇ ਵੀ ਹੋਰ ਛਿਛਰੇ ਨੇ, ਹੋਰ ਰੁੱਖ ਨੇ ਜਿਹੜੇ ਉਹਦੇ ਕੋਲ ਉੱਗ ਪੈਂਦੇ ਨੇ ਨਾ, ਭਾਵ ਜਿਨ੍ਹਾਂ ਨੂੰ ਨੇੜਤਾ ਪ੍ਰਾਪਤ ਹੋ ਜਾਂਦੀ ਚੰਦਨ ਦੇ ਦਰਖਤ ਦੀ, ਚੰਦਨ ਦੇ ਦਰਖਤ ਦੇ ਕੋਲ ਜਿਹੜੇ ਉੱਗ ਪੈਂਦੇ, ਉਹਦੇ ਕੋਲ ਇੰਜ ਕਹਿੰਦੇ ਵੀ ਬੈਠ ਗਏ ਨੇ, ਉਹਦਾ ਸੰਗ ਮਿਲ ਗਿਆ। ਕਹਿਣ ਲੱਗੇ ਅੱਤ ਦੇ ਨਿਕੰਮੇ ਜਿਹੜੇ ਬਨਸਪਤੀ ਸੀ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਸੀ, ਜਿਨ੍ਹਾਂ ਦੀ ਕੋਈ ਵੈਲਿਊ ਨਹੀਂ ਸੀ, ਕਹਿ ਲੱਗੇ ਜਦੋਂ ਉਹਨਾਂ ਨੂੰ ਚੰਦਨ ਦੇ ਰੁੱਖ ਦੀ ਸੰਗਤ ਮਿਲ ਗਈ ਨਾ, ਤੇ ਚੰਦਨ ਦੇ ਰੁੱਖ ਦੀ ਸੰਗਤ ਕਰਕੇ ਉਹ ਵੀ ਮਹਾਨ ਬਣ ਗਏ, ਉਹਨਾਂ ਦੀ ਕੀਮਤ ਪੈ ਗਈ, ਵੈਲਿਊ ਬਣ ਗਈ ਉਹਨੂੰ। ਇਨ ਬਿਨ ਇਸੇ ਤਰ੍ਹਾਂ ਗੁਰੂ ਸਾਡੇ ਵਾਸਤੇ ਚੰਦਨ ਹੈ, ਨਾਮ ਜਪਣ ਵਾਸਤੇ ਚੰਦਨ ਦੀ ਨਿਆਈ ਨੇ, ਗੁਰਮੁਖ ਪਿਆਰੇ ਚੰਦਨ ਦੀ ਨਿਆਈ ਨੇ, ਤੇ ਜਿਹੜੇ ਅੱਤ ਦੇ ਨਕੰਮਾ ਮਨੁੱਖ ਜਿਹਨੇ ਰਸਨਾ ਤੇ ਕਦੀ ਵਾਹਿਗੁਰੂ ਦਾ ਨਾਮ ਨਹੀਂ ਲੈ ਕੇ ਆਉਂਦਾ, ਜਿਹਦੇ ਜੀਵਨ ਵਿੱਚ ਕੋਈ ਚੰਗਾ ਕਰਮ ਨਹੀਂ, ਕਿਤੇ ਐਸਾ ਨਿਕੰਮਾ ਮਨੁੱਖ ਵੀ ਚੰਦਨ ਦੀ ਸੰਗਤ ਕਰ ਲੈ ਨਾ, ਗੁਰੂ ਚੰਦਨ ਦੀ, ਗੁਰਮੁਖਾਂ ਦੀ ਸੰਗਤ ਕਰ ਲੈ, ਉਹਦੇ ਵਿੱਚ ਵੀ ਨਾਮ ਦੀ ਸੁਗੰਧੀ ਭਰੀ ਜਾਂਦੀ, ਉਹ ਵੀ ਮਹਾਨ ਬਣ ਜਾਂਦਾ। ਕਬੀਰ ਸਾਹਿਬ ਦਾ ਬਚਨ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਕੋਲ ਵਸਣ ਵਾਲਾ ਮਹਾਨ, ਗੁਰੂ ਦੇ ਕੋਲ ਬੈਠਣ ਵਾਲਾ ਮਹਾਨ, ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਵਾਲਾ ਮਹਾਨ, ਗੁਰੂ ਦਾ ਬਾਣੀ ਸੁਣਨ ਵਾਲਾ ਮਹਾਨ ਬਣ। ਤੇ ਪੁੱਛਿਆ ਸੀ ਕਬੀਰ ਸਾਹਿਬ ਨੂੰ, ਕਬੀਰ ਸਾਹਿਬ ਕਿੰਨਾ ਕੁ ਸਮਾਂ ਸਾਨੂੰ ਸੰਗਤ ਵਿੱਚ ਬੈਠਣਾ ਚਾਹੀਦਾ, ਕਿੰਨਾ ਕੁ ਸਮਾਂ? ਸਾਰਾ ਦਿਨ ਬੈਠੇ ਰਹੀਏ, ਅੱਧਾ ਦਿਨ ਬੈਠੇ ਰਹੀਏ, ਚਾਰ ਪੰਜ ਘੰਟੇ ਬੈਠੇ ਰਹੀਏ, ਜਿਹਦੇ ਨਾਲ ਸਾਡਾ ਜੀਵਨ ਬਦਲ ਜਾਏ, ਅਸੀਂ ਮਹਾਨ ਬਣ ਜਾਏ, ਕਿੰਨਾ ਕੁ ਸਮਾਂ? ਤੇ ਕਬੀਰ ਸਾਹਿਬ ਕਹਿਣ ਲੱਗੇ ਵੈਸੇ ਤੇ ਸਮਾਂ ਬਣਦਾ ਇੱਕ ਘੜੀ ਗੁਰੂ ਵਾਸਤੇ ਕੱਢਣਾ, ਇੱਕ ਘੜੀ ਦਾ ਸਮਾਂ 24 ਮਿੰਟ ਦਾ ਲਿਖਿਆ ਗਿਆ ਵਿਦਵਾਨਾਂ ਨੇ, ਅੱਧਾ ਘੰਟਾ ਵੀ ਨਹੀਂ ਬਣਾ। ਇੱਕ ਘੜੀ ਸਵੇਰੇ ਸਮਾਂ ਕੱਢ ਕੇ ਗੁਰੂ ਦੀ ਸੰਗਤ ਵਿੱਚ ਬੈਠ ਜਾ ਕਰ, ਇੱਕ ਘੜੀ ਸ਼ਾਮ ਨੂੰ ਸੰਗਤ ਵਿੱਚ ਬੈਠ ਜਾ, ਦੋ ਘੜੀਆਂ ਦਾ ਕੱਢਿਆ ਹੋਇਆ ਸਮਾਂ ਤੇਰੀਆਂ 21 ਕੁਲਾਂ ਦਾ ਪਾਰ ਉਤਾਰਾ ਕਰਕੇ ਰੱਖ ਦੇ। ਤੇ ਕਿਸੇ ਸਵਾਲ ਕਰ ਦਿੱਤਾ, ਕਿਉਂਕਿ ਬੰਦਾ ਮਾੜੇ ਪਾਸੇ ਤੁਰ ਪੈਣਾ ਤੇ ਸਾਰਾ ਸਾਰਾ ਦਿਨ ਹੀ ਤੁਰਿਆ ਰਹਿੰਦਾ, ਸਾਰਾ ਸਾਰਾ ਜੀਵਨ ਤੁਰਿਆ ਰਹਿੰਦਾ। ਚੰਗੇ ਪਾਸੇ ਬੰਦੇ ਨੂੰ ਤੁਰਨਾ ਹੋਵੇ ਤੇ ਬਹੁਤ ਔਖਾ ਜਾ, ਨਹੀਂ ਤੁਰਦਾ ਮਨ। ਉਹਨੇ ਅੱਗੋਂ ਸਵਾਲ ਦਾ ਜਵਾਬ ਦੇ ਦਿੱਤਾ, ਕਬੀਰ ਸਾਹਿਬ ਮੈਂ ਤੇ ਇਹਨਾਂ ਰੁਝੇਵਿਆਂ ਵਿੱਚ ਫਸਿਆ ਪਿਆ,
ਮੇਰੇ ਕੋਲ ਤੇ ਇੰਨਾ ਸਮਾਂ ਨਹੀਂ, ਅੱਧਾ ਘੰਟਾ ਸਵੇਰੇ, 24 ਮਿੰਟ, ਅੱਧਾ ਘੰਟਾ ਸ਼ਾਮ ਨੂੰ, ਇੰਨਾ ਸਮਾਂ ਮੈਂ ਨਹੀਂ ਕੱਢ ਸਕਦਾ। ਤੇ ਕਬੀਰ ਸਾਹਿਬ ਕਹਿਣ ਲੱਗੇ, ਚੱਲ ਤੂੰ ਗ੍ਰਿਸ਼ਤੀ ਤੋਂ ਅੱਧਾ ਕਰ ਦਈਏ ਸਮਾਂ, ਭਾਵ 24 ਮਿੰਟ ਦਾ ਅੱਧਾ ਕਰ ਲਾ, ਹਾਫ ਕਰ ਲਾ। ਕਿੰਨਾ ਬਣ ਗਿਆ ਜੀ? 12 ਮਿੰਟ। ਕਹਿਣ ਲੱਗੇ, ਇੰਨਾ ਕੁ ਸਮਾਂ ਆ ਜਾਇਆ ਕਰ, ਗੁਰੂ ਕੋਲ ਬੈਠ ਜਾਇਆ ਕਰ, ਗੁਰਮੁਖਾਂ ਦੀ ਸੰਗਤ ਕਰ ਲਿਆ ਕਰ, ਕੋਈ ਚੰਗੀ ਗੱਲ ਕੰਨੀ ਪੈ ਜਾਏਗੀ, ਤੇਰਾ ਜੀਵਨ ਬਦਲ। ਨਿਕੰਮਾ ਬੰਦਾ ਸੀ, ਕਹਿਣ ਲੱਗੇ, ਭਗਤ ਜੀ ਇਹ ਤੇ ਵਿਹਲੇ ਬੰਦਿਆਂ ਕੋਲ ਸਮਾਂ ਹੁੰਦਾ ਇੰਨਾ? ਅਸੀਂ ਤੇ ਪਰਿਵਾਰ ਪਾਲਣੇ ਨੇ, ਬੱਚੇ ਪਾਲਣੇ ਨੇ, ਖੇਤੀ ਕਰਨੀ, ਕਾਰੋਬਾਰ ਸੰਭਾਲਣਾ, ਇੰਨਾ ਸਮਾਂ ਕਿੱਥੇ ਸਾਡੇ ਕੋਲ? ਤੇ ਕਹਿਣ ਲੱਗੇ, ਚੱਲ ਜੇ ਤੂੰ 12 ਮਿੰਟ ਦਾ ਸਮਾਂ ਨਹੀਂ ਕੱਢ ਸਕਦਾ, ਉਹਦੇ ਵਿੱਚੋਂ ਅੱਧਾ ਹੋਰ ਕਰ ਲਾ, 6 ਮਿੰਟ ਦਾ ਸਮਾਂ ਉਹਦੇ ਵਿੱਚ ਵੀ ਅੱਧਾ ਸਮਾਂ ਕਰ ਲਾ, ਕੁਝ ਨਾ ਕੁਝ ਤੇ ਸਮਾਂ ਕੱਢ ਲਾ ਨਾ। ਹੁਣ 6 ਮਿੰਟ ਦਾ ਕਿੰਨਾ ਕੁ ਸਮਾਂ ਹੁੰਦਾ ਹੈ? ਅਸੀਂ ਮੱਥਾ ਟੇਕਦੇ ਨਾ ਗੁਰੂ ਘਰ ਦੇ ਵਿੱਚ, ਪ੍ਰਵੇਸ਼ ਕਰਦੇ, ਅੰਦਰ ਐਂਟਰ ਕਰਦੇ, ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਚੌਂਕੜਾ ਮਾਰ ਕੇ ਬੈਠਦੇ ਹਾਂ, ਪ੍ਰਸ਼ਾਦ ਸਕਦੇ ਹਾਂ, ਘੱਟੋ ਘੱਟ 3-4-5 ਮਿੰਟ ਲੱਗ ਜਾਂਦੇ। ਬਸ ਇੰਨਾ ਕੁ ਸਮਾਂ ਗੁਰੂ ਦੇ ਕੋਲ ਬੈਠ ਜਾ ਕਰ, 5-7 ਮਿੰਟ ਹੋਰ ਕੀਰਤਨ ਦਾ ਇੱਕ ਸ਼ਬਦ ਹੀ ਸੁਣ ਲਿਆ ਕਰ, ਗੁਰੂ ਦੇ ਸ਼ਬਦ ਦੀ ਵਿਚਾਰ ਹੀ ਸੁਣ ਲਿਆ ਕਰ, ਨਿਤਨੇ ਬਾਣੀਆਂ ਦਾ ਪਾਠ ਹੋ ਰਿਹਾ, ਇੱਕ ਬਾਣੀ ਸੁਣ ਲਿਆ ਕਰ, ਇੰਨੀ ਕੁ ਸੰਗਤ ਕਰ ਲਿਆ ਕਰ। ਤੇ ਪੁੱਛਿਆ ਵੀ ਇੰਨਾ ਕੁ ਸਮਾਂ ਬੈਠਣ ਦੇ ਨਾਲ ਗੁਰੂ ਪ੍ਰਸੰਨ ਹੋ ਜਾਏਗਾ? ਇੰਨਾ ਕੁ ਸਮਾਂ ਬੈਠਣ ਦੇ ਨਾਲ ਸਾਨੂੰ ਕੋਈ ਲਾਭ ਮਿਲੇਗਾ? ਤੇ ਭਗਤ ਕਬੀਰ ਸਾਹਿਬ ਕਹਿਣ ਲੱਗੇ, ਸੱਜਣਾ ਤੂੰ ਲਾਭ ਦੀ ਗੱਲ ਕਰਦਾ ਹੈ, ਸਾਰਾ ਕੁਝ ਹੀ ਤੈਨੂੰ ਮਿਲ ਜਾਏਗਾ। ਪੁੱਛਿਆ ਜੀ ਉਹ ਕਿਵੇਂ? ਕਹਿਣ ਲੱਗੇ, ਅੱਜ ਤੇਰੀ ਉਮਰ 30 ਸਾਲ ਦੀ ਹੋ ਗਈ, ਚੱਲ ਅੱਜ ਤੋਂ ਤੂੰ 6 ਮਿੰਟ ਦਾ ਸਮਾਂ ਕੱਢਣਾ ਸ਼ੁਰੂ ਕਰ ਦੇ, ਅੱਧੀ ਤੋਂ ਅੱਧੀ ਘੜੀ ਦਾ ਸਮਾਂ ਸ਼ੁਰੂ ਕਰ ਦੇ, ਰੁਟੀਨ ਨਾਲ ਰੋਜ਼ ਤੂੰ ਸਮਾਂ ਕੱਢਿਆ ਕਰੀ। ਜੇ 30 ਸਾਲ ਪਹਿਲਾਂ ਸੰਗਤ ਨਹੀਂ ਕੀਤੀ, ਅੱਜ 30 ਸਾਲ ਦਾ ਹੋ ਗਿਆ, 60 ਸਾਲ ਦੀ ਉਮਰ ਤੱਕ ਰੋਜ਼ 6 ਮਿੰਟ ਦਾ ਸਮਾਂ ਕੱਢ ਲਿਆ ਕਰੀ, 30 ਸਾਲ ਦੇ ਵਿੱਚ ਕਿੰਨਾ ਸਮਾਂ ਤੇਰਾ ਗੁਰੂ ਦੇ ਲੇਖੇ ਵਿੱਚ ਲੱਗ ਜਾਏ, ਕਿਉਂ ਨਾ ਤੇਰਾ ਪਾਰ ਉਤਾਰਾ। ਉਹ ਕਬੀਰ ਸਾਹਿਬ ਦੇ ਬੋਲ ਨੇ, ਕਬੀਰ ਏਕ ਘੜੀ ਆਦੀ ਕਰੀ, ਆਦੀ ਹੋਂ ਤੇ ਆਦ ਭਗਤਨ ਸੇਤੀ ਗੋਸ ਤੇ ਜੋ ਕਿੰਨੇ ਸੋਲਾ। ਜਿੰਨਾ ਵੀ ਸਮਾਂ ਗੁਰੂ ਵਾਸਤੇ ਕੱਢੇਗਾ ਭਲਿਆ, ਉਹ ਘਾਟਾ ਨਹੀਂ ਪਏਗਾ, ਤੈਨੂੰ ਲਾਭ ਮਿਲੇ। ਗੁਰੂ ਦੀ ਸੰਗਤ ਤੇ ਇੱਕ ਖਿੰਨ ਦੇ ਵਿੱਚ ਬੰਦੇ ਦਾ ਜੀਵਨ ਬਦਲ, ਚਲੋ ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਬੰਦੇ ਦਾ ਜੀਵਨ ਬਦਲ ਕੇ ਰੱਖ ਦਿੰਦੇ ਆ। ਇੱਕ ਛੋਟੀ ਜਿਹੀ ਘਟਨਾ ਸਾਂਝੀ ਕਰਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਬਹੁਤ ਮੁਖੀ ਸਿੱਖਾਂ ਦੇ ਵਿੱਚੋਂ ਪਰਮ ਪਿਆਰਾ ਸਿੱਖ ਹੋਇਆ ਭਾਈ ਬਿਧੀ ਚੰਦ, ਉਹਦਾ ਤੁਹਾਨੂੰ ਇਤਿਹਾਸ ਪੜ੍ਹਨ ਨੂੰ ਮਿਲੇ। ਉਹ ਕਹਿੰਦੇ ਨੇ ਵੀ ਜਦੋਂ ਛੋਟਾ ਸੀ ਨਾ, 4-5 ਸਾਲ ਦਾ ਸੀ, ਉਸ ਬੱਚੇ ਦਾ ਇੰਨਾ ਨੇਕ ਸੁਭਾਅ ਸੀ, ਇੰਨਾ ਬੱਚਾ ਪਿਆਰ ਸੀ ਵੀ ਹਰ ਇੱਕ ਨੂੰ ਬੜੇ ਪਿਆਰ ਨਾਲ ਬੁਲਾਉਣਾ, ਬੜਾ ਅਦਬ ਸਤਿਕਾਰ ਕਰਨਾ ਵੱਡਿਆਂ ਦਾ। ਸਾਰੇ ਪਿੰਡ ਵਿੱਚ ਦੇ ਲੋਕ ਕਹਿੰਦੇ ਸਨ ਵੀ ਇਹ ਬੱਚਾ ਬੜਾ ਚੰਗਾ, ਬੜਾ ਭਲਾ ਬੱਚਾ, ਕਦੀ ਕਿਸੇ ਨਾਲ ਵੱਧ ਘੱਟ ਨਹੀਂ, ਆਏ ਗਏ ਦਾ ਸਤਿਕਾਰ ਕਰਦੇ। ਪਰ ਉਹ ਹੀ ਬੱਚਾ ਆਪਣੇ ਨਾਨਕੇ ਪਿੰਡ ਚਲਾ ਗਿਆ। ਜਦੋਂ ਨਾਨਕੇ ਪਿੰਡ ਗਿਆ ਹੈ ਨਾ, ਤੇ ਉਸ ਪਿੰਡ ਦਾ ਇੰਜ ਕਹਿ ਲਈਏ ਵੀ ਉਸ ਪਿੰਡ ਦਾ ਕੋਈ ਬਹੁਤਾ ਵਾਤਾਵਰਨ ਚੰਗਾ ਨਹੀਂ ਸੀ। ਉਸ ਪਿੰਡ ਦੇ ਵਿੱਚ ਕਈ ਲੋਕ ਸਨ ਜਿਹੜੇ ਚੋਰੀ ਕਰਦੇ ਸਨ। ਇਸ ਬੱਚੇ ਦਾ ਬਹਿਣਾ ਉੱਠਣਾ ਉਹਨਾਂ ਨਾਲ ਹੋ ਗਿਆ। ਹੈਰਾਨਗੀ ਦੀ ਗੱਲ, ਜਿਹੜਾ 5-7 ਸਾਲ ਤੱਕ ਇੰਨਾ ਨਾਈਸ ਬੱਚਾ ਸੀ, ਇੰਨਾ ਚੰਗੇ ਸੁਭਾਅ ਵਾਲਾ ਸੀ, ਕਹਿਣ ਲੱਗੇ 1-2 ਸਾਲ ਉੱਥੇ ਰਿਹਾ, ਉਹ ਹੀ ਬੱਚਾ ਚੋਰ ਬਣ ਗਿਆ। ਜਿਸ ਵੇਲੇ ਵਾਪਸ ਘਰ ਦੇ ਵਿੱਚ ਆਇਆ, ਚੋਰੀਆਂ ਸ਼ੁਰੂ ਕਰ ਦਿੱਤੀਆਂ। ਚੋਰੀਆਂ ਕਰਦਾ ਕਰਦਾ ਅੱਜ ਕਿਸੇ ਦੀਆਂ ਮੱਝਾਂ ਚੋਰੀ ਕਰਕੇ, ਤੇ ਭਾਈ ਅਦਲੀਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਿੱਖ ਸੀ, ਉਹ ਧਰਮਸ਼ਾਲਾ ਦੇ ਵਿੱਚ ਬੈਠਾ, ਸੰਗਤ ਵਿੱਚ ਬੈਠੇ ਸਨ। ਭਾਈ ਅਦਲੀਆ ਜੀ ਸਿੱਖ ਸੰਗਤਾਂ ਨੂੰ ਨਾਮ ਦਾ ਉਪਦੇਸ਼, ਭਾਈ ਅਦਲੀਆ ਜੀ ਪ੍ਰਚਾਰ ਕਰ ਰਹੇ ਸਨ, ਗੁਰਬਾਣੀ ਦਾ ਪ੍ਰਚਾਰ ਕਰ ਰਹੇ ਸਨ, ਗੁਰੂ ਦੀਆਂ ਕਥਾ ਕਹਾਣੀਆਂ ਸਿੱਖ ਸੰਗਤਾਂ ਨੂੰ ਸੁਣਾ ਰਹੇ ਸਨ। ਭਾਈ ਬਿਧੀ ਚੰਦ ਚੋਰ ਸੀ, ਪਿੱਛੇ ਉਹਦੇ ਮਾਲਕ ਲੱਗੇ ਸਨ, ਮੱਝਾਂ ਛੱਪੜ ਵਿੱਚ ਵਾੜ ਕੇ ਤੇ ਭਾਈ ਅਦਲੀਆ ਦੀ ਸੰਗਤ ਵਿੱਚ ਆਣ ਕੇ ਬਹਿ ਗਿਆ ਤੇ ਉੱਥੇ ਹੱਥ ਜੋੜ ਕੇ ਅਰਦਾਸ ਕੀਤੀ। ਕਹਿਣ ਲੱਗੇ, ਗੁਰੂ ਦੇ ਸਿੱਖਾ, ਅੱਜ ਮੈਨੂੰ ਇਹਨਾਂ ਮਾਲਕਾਂ ਕੋਲੋਂ ਬਚਾ ਲਾ, ਮੈਂ ਸਦਾ ਵਾਸਤੇ ਤੇਰਾ ਬਣ ਜਾਂਗਾ। ਜਿਸ ਵੇਲੇ ਪਿੱਛੇ ਭਜਦੇ ਭਜਦੇ ਮੱਝਾਂ ਦੇ ਮਾਲਕ ਆਏ ਨੇ, ਵੇਖਿਆ ਵੀ ਇੱਥੋਂ ਤੱਕ ਤੇ ਖੁਰਾ ਖੋਜ ਲੱਭਦਾ ਪਿਆ, ਅੱਗੇ ਲੱਭਦੇ ਨਹੀਂ ਪਿਆ। ਉਹ ਭਾਈ ਅਦਲੀਆ ਦੇ ਜਿੱਥੇ ਧਰਮਸ਼ਾਲਾ ਸੀ ਉੱਥੇ ਆ ਗਿਆ, ਉੱਥੇ ਕਈ ਸਿੱਖ ਸੰਗਤਾਂ ਬੈਠੀਆਂ ਸਨ। ਆਣ ਕੇ ਕਹਿਣ ਲੱਗੇ ਭਾਈ ਅਦਲੀਆ ਜੀ ਨੂੰ, ਵੀ ਸੱਜਣਾ ਤੇਰੀ ਸੰਗਤ ਵਿੱਚ ਸਾਡਾ ਚੋਰ ਆਇਆ। ਉਹ ਕਹਿਣ ਲੱਗੇ ਵੀ ਸੰਗਤ ਵਿੱਚ ਚੋਰ ਨਹੀਂ, ਸੰਗਤ ਵਿੱਚ ਤੇ ਸਾਧ ਹੀ ਹੁੰਦੇ ਨੇ,
ਇੱਥੇ ਚੋਰਾਂ ਦਾ ਕੀ ਕੰਮ? ਉਹਨਾਂ ਨੇ ਵੇਖਿਆ, ਪਛਾਣ ਕੀਤੀ, ਪਰ ਉਸ ਵੇਲੇ ਗੁਰੂ ਨੇ ਪਰਦਾ ਟੱਕਿਆ। ਭਾਈ ਬਿਧੀ ਚੰਦ ਦੀ ਉਹਨਾਂ ਨੂੰ ਪਹਿਚਾਣ ਨਹੀਂ ਆਈ, ਮੱਝਾਂ ਲੈ ਕੇ ਤੇ ਵਾਪਸ ਚਲੇ ਗਏ। ਜਦੋਂ ਵਾਪਸ ਚਲੇ ਗਏ ਨਾ, ਭਾਈ ਬਿਧੀ ਚੰਦ ਜੀ ਉੱਠੇ ਤੇ ਭਾਈ ਅਦਲੀਅਰ ਨੂੰ ਕਹਿਣ ਲੱਗੇ, ਸਿੱਖਾ ਤੇਰਾ ਲੱਖ ਲੱਖ ਸ਼ੁਕਰ, ਅੱਜ ਮੈਨੂੰ ਬਚਾ ਲਿਆ। ਪੁੱਛਿਆ ਜੀ ਤੂੰ ਕੌਣ? ਕਹਿਣ ਲੱਗਾ ਮੈਂ ਚੋਰ ਸੀ, ਉਹਨਾਂ ਮਾਲਕਾਂ ਕੋਲੋਂ ਬਚਦਾ ਤੁਹਾਡੀ ਸੰਗਤ ਵਿੱਚ ਆਣ ਕੇ ਬਹਿ ਗਿਆ ਸੀ। ਕਹਿਣ ਲੱਗੇ ਅੱਜ ਚੋਰਾਂ ਕੋਲੋਂ ਬਚਾਇਆ, ਮੈਨੂੰ ਪਤਾ ਇੱਕ ਦਿਨ ਜਮਾਂ ਕੋਲੋਂ ਵੀ ਤੁਸੀਂ ਬਚਾ ਲਓਗੇ, ਮੈਨੂੰ ਆਪਣਾ ਬਣਾ ਲਓ। ਵੇਖੋ ਸੰਗਤ ਦਾ ਪ੍ਰਭਾਵ, ਸੰਗਤ ਦਾ ਅਸਰ, ਇੱਕ ਖਿਰ ਦੇ ਵਿੱਚ ਜੀਵਨ ਬਦਲ ਕੇ ਰੱਖ ਦਿੱਤਾ। ਤੇ ਭਾਈ ਅਦਲੀਆ ਜੀ ਕਹਿਣ ਲੱਗੋ, ਭਲਿਆ ਜੇ ਆਏ ਗਿਆ ਗੁਰੂ ਦੇ ਘਰ ਦੇ ਵਿੱਚ, ਸਿੱਖ ਦੇ ਘਰ ਦੇ ਵਿੱਚ। ਕਹਿਣ ਲੱਗੇ ਮੇਰਾ ਨਾ ਬਣ, ਜਿਹਦਾ ਮੈਂ ਬਣਿਆ ਤੂੰ ਉਹਦਾ ਬਣ ਜਾ। ਪੁੱਛਿਆ ਜੀ ਤੂੰ ਕਿਹਦਾ ਬਣਿਆ? ਕਹਿਣ ਲੱਗੇ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਿਰਾਜਮਾਨ ਨੇ, ਉਹ ਮੈਂ ਉਹਨਾਂ ਦਾ ਬਣ ਗਿਆ, ਤੂੰ ਵੀ ਉਹਨਾਂ ਦਾ ਬਣ ਜਾ। ਸੱਚ ਜਾਣੀ ਉਸ ਗੁਰੂ ਦਾ ਸੰਗ ਕਰੇਗਾ, ਤੇਰਾ ਜੀਵਨ ਬਦਲ ਜਾਏ। ਬਸ ਉਸ ਦਿਨ ਤੋਂ ਬਾਅਦ ਭਾਈ ਬਿਧੀ ਚੰਦ ਜੀ ਘਰ ਵਾਪਸ ਨਹੀਂ ਮੁੜੇ। ਆ ਗਏ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਰਬਾਰ, ਗੁਰੂ ਦਾ ਸਿੱਖ ਬਣ ਗਿਆ, ਸਮਾਂ ਬਦਲੇ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ। ਮੁਖੀ ਸਿੱਖਾਂ ਦੇ ਵਿੱਚੋਂ ਸਨ ਭਾਈ ਬਿਧੀ ਚੰਦ ਜੀ, ਇੰਨੀ ਸੇਵਾ ਕੀਤੀ, ਇੰਨੀ ਸੰਗਤ ਕੀਤੀ, ਜਿਹੜਾ ਕਰੀ ਚੋਰ ਸੀ ਚੋਰੀਆਂ ਕਰਦਾ ਸੀ, ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਇਸ ਸੱਜਣ ਨੂੰ ਬਚਨ ਕਹਿ ਸੀ। ਕਹਿਣ ਲੱਗੇ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ ਉਹ ਸਿੱਖੋ। ਭਾਈ ਬਿਧੀ ਚੰਦ ਮੇਰਾ ਅੰਦਰ ਦਾ ਸੀਨਾ ਜੇ, ਮੇਰਾ ਦਿਲ ਹੈ, ਜਿਹਨੇ ਮੇਰੇ ਦਰਸ਼ਨ ਕਰਨੇ ਨੇ, ਉਹ ਭਾਈ ਬਿਧੀ ਚੰਦ ਦੇ ਦਰਸ਼ਨ ਕਰੋ, ਭਾਈ ਬਿਧੀ ਚੰਦ ਦੇ ਦਰਸ਼ਨਾਂ ਦੇ ਵਿੱਚੋਂ ਮੇਰੀਆਂ ਝਲਕਾਂ ਮਿਲਣਗੀਆਂ। ਵੇਖੋ ਗੁਰੂ ਨੇ ਕਿੰਨਾ ਮਹਾਨ ਬਣਾ ਦਿੱਤਾ। ਇਹ ਕਿਵੇਂ ਬਣਿਆ ਜੀ? ਇਹਨੂੰ ਗੁਰੂ ਦੀ ਸੰਗਤ ਮਿਲ ਗਈ। ਜਿਹਨੂੰ ਗੁਰੂ ਦੀ ਸੰਗਤ ਮਿਲ ਜਾਏ ਨਾ ਗੁਰਮੁਖ, ਉਹ ਫਿਰ ਬੰਦਾ ਬੰਦਾ ਨਹੀਂ ਰਹਿੰਦਾ, ਦੇਵਤਾ ਬਣ ਜਾਂਦਾ, ਮਹਾਨ ਬਣ ਜਾਂਦਾ। ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਐਸੇ ਕੁਝ ਬਚਨ ਕਹਿਣ। ਮਹਾਰਾਜ ਰਹਾਉ ਦੀ ਪੰਕਤੀ, ਸਾਧੂ ਸੰਗ ਭਜੋ ਗੋਪਾਲ, ਹੇ ਮਨੁੱਖ, ਹੇ ਜੀਵ, ਹੇ ਸਿੱਖਾ, ਸਾਧੂ ਦਾ ਸੰਗ ਕਰਿਆ ਕਰ, ਗੁਰੂ ਦੀ ਸੰਗਤ ਵਿੱਚ ਬੈਠਿਆ ਕਰ, ਭਜੋ ਗੋਪਾਲ ਤੇ ਗੋਪਾਲ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਜਪਿਆ ਕਰ। ਰਹਿਰਾ ਸਾਹਿਬ ਦੇ ਬੋਲ ਨੇ, ਭਈ ਪ੍ਰਾਪਤ ਮਨੁੱਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾ ਤੇਰੇ ਕਿਤੇ ਨਾ ਕਾਮ, ਤੇ ਕੀ ਕਰਿਆ ਕਰ ਜੀ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਗੁਰੂ ਦੀ ਸੰਗਤ ਕਰਿਆ, ਆਨ ਸੰਜਮ ਕਿਸ਼ਨਾ ਸੂਝੈ, ਇਹ ਯਤਨ ਕਾਟ ਕਲ ਕਾਲ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਮੇਰੀ ਜ਼ਿੰਦਗੀ ਦਾ ਤਜਰਬਾ ਹੈ, ਗੁਰੂ ਦੀ ਸੰਗਤ ਕਰਨ ਤੋਂ ਬਿਨਾਂ ਤੇ ਨਾਮ ਜਪਣ ਤੋਂ ਬਿਨਾਂ ਕੋਈ ਜੁਗਤੀ ਨਹੀਂ ਹੋ, ਜਿਸ ਢੰਗ ਦੇ ਨਾਲ ਤੂੰ ਜਮਾਂ ਦੀਆਂ ਫਾਹੀਆਂ ਤੋਂ ਬਚ ਸਕਾਂ, ਜਿਸ ਜੁਗਤੀ ਦੇ ਨਾਲ ਤੇਰੇ ਬੰਧਨ ਕੱਟੇ ਆ। ਬਸ ਗੁਰੂ ਦੀ ਸੰਗਤ ਜੇ ਗੁਰਮੁਖ ਹੋ, ਜਿਹੜੇ ਸਾਡੇ ਬੰਧਨ ਕਰਕੇ ਰੱਖ ਦਿੰਦੇ, ਇਹਨੇ ਸਾਡਾ ਪਾਰ ਉਤਾਰਾ ਕਰਨਾ। ਪਹਿਲੀ ਪੰਕਤੀ ਹੈ, ਦੀਨ ਦਰਦ ਨਿਵਾਰ ਠਾਕੁਰ ਰੱਖ ਜਨ ਕੀ ਆਪ। ਦੀਨ ਕਹਿੰਦੇ ਨੇ ਗਰੀਬ ਨੂੰ, ਅਨਾਥ ਬੇਸਹਾਰੇ ਨੂੰ। ਨਿਵਾਰ ਕਹਿੰਦੇ ਨੇ ਨਿਵਾਰ ਦੇਣਾ, ਦੂਰ ਕਰ ਦੇਣਾ। ਦਰਦ ਕਹਿੰਦੇ ਨੇ ਦੁੱਖਾਂ ਨੂੰ। ਠਾਕੁਰ ਕਹਿੰਦੇ ਨੇ ਮਾਲਕ ਪਰਮਾਤਮਾ ਨੂੰ। ਜਿਹੜਾ ਪਰਮਾਤਮਾ ਹੈ ਨਾ, ਠਾਕੁਰ ਵਾਹਿਗੁਰੂ ਹੈ, ਉਹ ਅਨਾਥਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ, ਜਿਹਦੀ ਕੋਈ ਬਾਂਹ ਨਹੀਂ ਫੜਦਾ ਜੀ, ਜਿਹਦਾ ਕੋਈ ਸਹਾਰਾ ਨਹੀਂ ਬਣਦਾ, ਉਹਦਾ ਪਰਮਾਤਮਾ ਸਹਾਰਾ ਬਣਦਾ ਹੈ। ਜਿਹੜਾ ਅੱਤ ਦਾ ਇੰਜ ਕਹਿ ਲਈਏ ਵੀ ਲਾਚਾਰ ਮਨੁੱਖ ਹੋਵੇ, ਜਿਹਨੂੰ ਕੋਈ ਕਿਤੇ ਢੋਈ ਨਹੀਂ ਮਿਲਦੀ, ਕਿਤੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਏ ਤੇ ਪਰਮਾਤਮਾ ਆਪਣੀ ਸ਼ਰਨ ਵਿੱਚ ਆਏ ਹੋਏ ਦੀ ਇੱਜ਼ਤ ਪੱਤ ਰੱਖ ਲੈਂਦਾ। ਰੱਖੇ ਜਨ ਕੀ ਆਪ, ਪਰਮਾਤਮਾ ਆਪਣੇ ਸੇਵਕਾਂ ਦੀ, ਆਪਣੇ ਜਨਾਂ ਦੀ, ਆਪਣੇ ਭਗਤਾਂ ਦੀ, ਬੰਦਗੀ ਕਰਨ ਵਾਲਿਆਂ ਦੀ ਆਪ ਇੱਜ਼ਤ ਪੱਤ ਰੱਖਦਾ। ਕਿਵੇਂ ਰੱਖਦਾ? ਇੱਕ ਮੈਂ ਪ੍ਰਮਾਣ ਸਾਂਝਾ ਕਰਦੇ, ਆਪਣੇ ਬਾਲਕ ਆਪ ਰੱਖਿਅਨ ਪਾਰ ਬ੍ਰਹਮ ਗੁਰਦੇਵ, ਸੁਖ ਸਾਂਤ ਸਹਿਜ ਆਨੰਦ ਭੈ ਪੂਰਨ ਭਈ ਸੇ। ਭਗਤ ਜਨਾ ਕੀ ਬੇਨਤੀ, ਆਪਣੇ ਸੇਵਕਾਂ ਦੀ ਆਪ ਇੱਜ਼ਤ ਪੱਤ ਰੱਖਦਾ। ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਕ ਮਟਾਏ ਜੀਵਾਲੀਅਨ ਜਾ ਕਾ ਬਡ ਪ੍ਰਤਾਪ। ਦੋ ਕਮਾਰੇ ਬਖਸ਼ੇ ਨੇ ਆਪਣੀ ਕਲਧਾਰੀ, ਮਨ ਬਾਸ਼ਤ ਫਲ ਦਿੱਤੀ ਅਨ ਨਾਨਕ ਬਲਹਾਰੀ। ਦੀਨ ਦਰਦ ਨਿਵਾਰ ਠਾਕੁਰ, ਉਹ ਠਾਕੁਰ ਪਰਮਾਤਮਾ ਦੀਨਾਂ ਦੇ, ਗਰੀਬਾਂ ਦੇ, ਅਨਾਥਾਂ ਦੇ, ਬੇਸਹਾਰਿਆਂ ਦੇ
ਦੁੱਖ ਦੂਰ ਕਰਨ ਵਾਲਾ ਆਪਣੇ ਜਨ ਦੀ ਇੱਜ਼ਤ ਪਤ ਪਰਮਾਤਮਾ ਆਪ ਰੱਖਦਾ। ਤਰਨ ਤਾਰਨ ਹਰ ਨਿਧ ਦੁੱਖ ਨਾ ਸਕੇ ਵਿਆਪ। ਤਰਨ ਤੇ ਤਾਰਨ ਦੇ ਅਰਥ ਕੀਤੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ। ਤਰਨ ਕਹਿੰਦੇ ਨੇ ਜਹਾਜ਼ ਨੂੰ, ਤਾਰਨ ਕਹਿੰਦੇ ਨੇ ਪਾਰ ਕਰਨ ਵਾਲੇ ਨੂੰ। ਉਹ ਪਰਮਾਤਮਾ ਜਿਹੜਾ ਜਹਾਜ਼ ਦੀ ਨਿਆਈ ਹੈ ਤੇ ਜਿਹੜਾ ਨਾਮ ਦੇ ਜਹਾਜ਼ ਵਿੱਚ ਪਰਮਾਤਮਾ ਦੇ ਜਹਾਜ਼ ਵਿੱਚ ਸਵਾਰ ਹੋ ਜਾਂਦਾ ਹੈ ਨਾ, ਉਹ ਪਰਮਾਤਮਾ ਇਸ ਭਵਜਲ ਸੰਸਾਰ ਤੋਂ ਪਾਰ। ਇੱਕ ਬਚਨ ਪੜ੍ਹਦੇ, ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ। ਜਿਹੜੇ ਨਾਮ ਦੇ ਜਹਾਜ਼ ਵਿੱਚ ਸਵਾਰ ਹੋ ਜਾਂਦੇ ਨੇ ਨਾ, ਉਹ ਇੱਕ ਦਿਨ ਪਾਰ ਹੋ ਜਾਏ। ਦੁੱਖ ਨਾ ਸਕੇ ਬਿਆਪ, ਉਹਨਾਂ ਨੂੰ ਸੰਸਾਰ ਦੇ ਵਿੱਚ ਕੋਈ ਦੁੱਖ ਭੋ ਨਹੀਂ ਸਕਦਾ, ਭਾਵ ਉਹਨਾਂ ਦੇ ਦੁੱਖ ਪਰਮਾਤਮਾ ਦੂਰ ਕਰ ਦਿੰਦਾ। ਪਰਮਾਤਮਾ ਵਿੱਚ ਤਾਕਤ ਨੇ, ਇਸੇ ਕਰਕੇ ਆਪਾਂ ਬਚਨ ਪੜ੍ਹਦੇ ਹਾਂ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਆਠ ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ। ਸਾਰੇ ਦੁੱਖਾਂ ਨੂੰ ਭੰਨਣ ਵਾਲਾ, ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਪਰਮਾਤਮਾ ਦਾ ਨਾਮ ਜੀ। ਅੱਜ ਆਪਾਂ ਕਹਿੰਦੇ ਹਾਂ ਵੀ ਇੱਕ ਪੰਕਤੀ ਪੜ੍ਹੀ ਜਾਂਦੀ, ਸਰਬ ਰੋਗਾਂ ਔਖਦ ਨਾਮ। ਸਾਰੇ ਰੋਗਾਂ ਦਾ ਔਖਦ, ਜਿਹੜੀ ਔਖਦ ਕਹਿੰਦੇ ਨੇ ਦਵਾਈ ਨੂੰ, ਦਵਾਈ ਹੈ ਪਰਮਾਤਮਾ ਦਾ ਨਾਮ। ਕੀ ਨਾਮ ਜਪਣ ਦੇ ਨਾਲ ਸਾਡੇ ਦੁੱਖ ਦੂਰ ਹੁੰਦੇ ਨੇ, ਸਾਡੇ ਰੋਗ ਕੱਟੇ ਜਾਂਦੇ ਨੇ। ਗੁਰਮੁਖੋ ਸੱਚ ਜਾਣਿਆ ਜੇ, ਜਿਹੜੇ ਭਾਵਨਾ ਵਾਲੇ ਨੇ ਨਾ, ਸ਼ਰਧਾ ਰੱਖਣ ਵਾਲੇ ਨੇ। ਹੁਣ ਬਹੁਤ ਐਸੇ ਐਸੇ ਗੁਰਮੁਖਾਂ ਦੇ ਕੌਤਕ ਇਤਿਹਾਸ ਦੇ ਵਿੱਚ ਬਿਆਨ ਕੀਤੇ ਗਏ ਨੇ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਬੰਦਾ ਹੈਰਾਨ ਰਹਿ ਜਾਂਦਾ। ਪਰ ਕਈ ਵਾਰੀ ਮੰਦੇ ਦੇ ਮਨ ਵਿੱਚ ਸ਼ੰਕਿਆ, ਲਓ ਜੀ ਇਹ ਤੇ ਪੜ੍ਹੀਆਂ ਸੁਣੀਆਂ ਲਿਖੀਆਂ ਗੱਲਾਂ ਨੇ, ਜੇ ਇਹਨਾਂ ਨਾਲ ਨਾਮ ਨਾਲ ਹੀ ਦੁੱਖ ਦੂਰ ਹੁੰਦੇ ਤੇ ਫਿਰ ਡਾਕਟਰ ਸਾਹਿਬਾਨਾਂ ਦੀ ਕੀ ਲੋੜ। ਮੈਂ ਇੱਕ ਬੇਨਤੀ ਕਰਾਂ, ਮਹਾਰਾਜ ਕਹਿੰਦੇ ਨੇ ਡਾਕਟਰ ਦੀ ਦਿੱਤੀ ਹੋਈ ਦਵਾਈ ਵੀ ਉਸ ਵੇਲੇ ਰਾਸ ਆਉਂਦੀ ਹੈ ਜਦੋਂ ਕਿਤੇ ਵਾਹਿਗੁਰੂ ਕਿਰਪਾ ਕਰਦਾ, ਨਹੀਂ ਤੇ ਦਵਾਈਆਂ ਖਾਂਦੇ ਬੰਦਾ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ। ਉਹਦੇ ਦੁੱਖਾਂ ਤੋਂ ਬਚਾਉਣ ਵਾਲਾ ਪਰਮਾਤਮਾ ਦਾ ਨਾਮ ਹੈ। ਠੀਕ ਹੈ, ਤੂੰ ਉਪਰਾਲਾ ਕਰ, ਦਵਾਈ ਵੀ ਖਾ ਪਰ ਨਾਲ ਦਵਾ ਵੀ ਲਿਆ ਕਰ, ਪਰਮਾਤਮਾ ਦੀ ਬਖਸ਼ਿਸ਼ ਵੀ ਲਿਆ ਕਰ। ਖੈਰ ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਰਹਾਉ ਤੋਂ ਅਗਲੀਆਂ ਪੰਕਤੀਆਂ ਨੇ, ਆਦਿ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਈ। ਆਦਿ ਤੋਂ ਲੈ ਕੇ ਅੰਤ ਤੱਕ ਸਾਡੀ ਬਾਂਹ ਫੜਨ ਵਾਲਾ ਇੱਕ ਪਰਮਾਤਮਾ, ਉਹਦੇ ਤੋਂ ਬਿਨਾਂ ਹੋਰ ਕੋਈ ਐਸੀ ਤਾਕਤ ਨਹੀਂ ਜਿਹੜਾ ਸੰਸਾਰ ਵਿੱਚ ਸਾਡੀ ਸੰਭਾਲ ਕਰ ਸਕਦਾ ਹੋਵੇ। ਜਨਮ ਮਰਨ ਨਵਾਰ ਹਰ ਜਪ ਸਿਮਰ ਸਵਾਮੀ ਸੋਈ ਸਿੱਖਾ। ਤੂੰ ਵੀ ਇਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਕਿਉਂਕਿ ਜਿਹੜਾ ਜਪਦਾ ਹੈ ਨਾ, ਉਹਦਾ ਜਨਮ ਮਰਨ ਖਤਮ ਹੋ ਜਾਂਦਾ, ਉਹ 84 ਦੇ ਗੇੜ ਤੋਂ ਬਚ ਜਾਂਦਾ। ਵੇਦ ਸਿਮਰ ਕਥਾ ਸਾਸਤ੍ਰ ਭਗਤ ਕਰੇ ਵਿਚਾਰ। ਵੇਖੋ ਮਹਾਰਾਜ ਜੀ ਨੇ ਕਹਿਣ ਲੱਗੇ, ਸਿੱਖਾ ਜੀ ਸਾਡੇ ਤੇ ਵਿਸ਼ਵਾਸ ਨਹੀਂ ਨਾ, ਵੀ ਅਸੀਂ ਤੈਨੂੰ ਦੱਸ ਰਹੇ ਹਾਂ ਗੁਰੂ ਦੀ ਸੰਗਤ ਪਾਰ ਉਤਾਰਾ ਕਰਦੀ ਹੈ, ਨਾਮ ਨਾਲ ਦੁੱਖ ਕੱਟੇ ਜਾਂਦੇ ਨੇ। ਕਹਿਣ ਲੱਗੇ, ਜੇ ਸਾਡੇ ਤੇ ਵਿਸ਼ਵਾਸ ਨਹੀਂ ਆਉਂਦਾ, ਤੂੰ ਵੇਦਾਂ ਨੂੰ ਪੜ੍ਹ ਕੇ ਵੇਖ ਲਾ, ਤੂੰ ਸਿਮਰਤੀਆਂ ਪੜ੍ਹ ਕੇ ਵੇਖ ਲਾ, ਤੂੰ ਸ਼ਾਸਤਰਾਂ ਨੂੰ ਪੜ੍ਹ ਕੇ ਵੇਖ ਲਾ, ਤੂੰ ਭਗਤਾਂ ਦੇ ਨਾਲ ਗੋਸ਼ਟੀ ਕਰਕੇ ਵੇਖ ਲਾ। ਉਹ ਵੀ ਇਹ ਗੱਲ ਦੀ ਗਵਾਹੀ ਭਗਤ ਦਿੰਦੇ ਨੇ, ਮੁਕਤ ਪਾਈਏ ਸਾਧ ਸੰਗਤ ਬਿਨ ਸਜਾਏ ਅੰਧਾਰ। ਉਹ ਵੀ ਇਹ ਗੱਲ ਕਹਿੰਦੇ ਨੇ, ਭਲਿਆ ਜੇ ਮੁਕਤ ਹੋਣਾ ਹੀ ਤੇ ਪਰਮਾਤਮਾ ਦਾ ਨਾਮ ਜਪਿਆ ਕਰ, ਜੇ ਬੰਧਨਾਂ ਤੋਂ ਖੁਲਾਸੀ ਚਾਹੁੰਦਾ ਤੇ ਫਿਰ ਸਾਧ ਸੰਗਤ ਬਿਨ ਸਜਾਏ ਅੰਧਾਰ। ਗੁਰੂ ਦੀ ਸੰਗਤ ਇਸ ਬੰਧਨਾਂ ਨੂੰ ਕੱਟ ਸਕਦੀ। ਅਖੀਰ ਵਿੱਚ ਮਹਾਰਾਜ ਜੀ ਨੇ ਬਚਨ ਕਹਿੰਦੇ, ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ। ਇਹ ਇੱਕ ਮਹਾਰਾਜ ਜੀ ਕਹਿੰਦੇ ਨੇ, ਉਸ ਪਰਮਾਤਮਾ ਦੇ ਜਿਹੜੇ ਸੋਹਣੇ ਕਮਲ ਵਰਗੇ ਚਰਨ ਨੇ ਨਾ, ਉਹ ਮੇਰਾ ਆਧਾਰ ਹੈ, ਉਹ ਮੇਰਾ ਆਸਰਾ ਹੈ, ਉਹ ਹੀ ਮੇਰੀ ਰਾਸ ਪੂੰਜੀ। ਰਾਸ ਪੂੰਜੀ ਦੇ ਅਰਥ ਨੇ ਰਾਹ ਵਿੱਚ ਵਰਤੀ ਜਾਣ ਵਾਲੀ ਜਿਹੜੀ ਪੂੰਜੀ ਹੁੰਦੀ, ਧਨ ਦੌਲਤ। ਜੋ ਅਸੀਂ ਸਫ਼ਰ ਤੇ ਜਾਂਦੇ ਹਾਂ ਨਾ, ਜੋ ਸਾਡੀ ਜੇਬ ਵਿੱਚ ਧਨ ਦੌਲਤ ਅਸੀਂ ਉਹਨੂੰ ਰਸਤੇ ਵਿੱਚ ਵਰਤ ਲੈਂਦੇ, ਉਹਨੂੰ ਰਾਸ ਪੂੰਜੀ ਆਖਿਆ। ਜਦੋਂ ਬੰਦਾ ਮਰਨ ਤੋਂ ਬਾਅਦ ਅਗਲਾ ਸਫ਼ਰ ਤੈਅ ਕਰਦਾ ਨਾ, ਉਸ ਵੇਲੇ ਆ ਡਾਲਰ ਜਾਂ ਰੁਪਈਏ ਸਾਡੀ ਜੇਬ ਵਿੱਚ ਨਹੀਂ ਆਉਣੇ, ਉਦੋਂ ਪਰਮਾਤਮਾ ਦੇ ਨਾਮ ਦੀ ਰਾਸ ਪੂੰਜੀ ਜਿਹਦੇ ਕੋਲ ਹੋਏਗੀ ਨਾ, ਉਹ ਇਸ ਨੂੰ ਵਰਤ ਸਕੇਗਾ। ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇ ਧੰਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਪਰਮਾਤਮਾ ਦਾ ਤਾਣ ਉਹੀ ਸਾਡਾ ਬਲ ਹੈ, ਉਹੀ ਸਾਡਾ ਮਾਣ ਹੈ, ਉਹੀ ਸਾਡਾ ਸਹਾਰਾ ਹੈ। ਤੇ ਕਹਿਣ ਲੱਗੇ, ਜਿਹੜਾ ਪਰਮਾਤਮਾ ਸਭ ਕੁਝ ਹੈ, ਮੈਂ ਤੇ ਉਹਦੇ ਚਰਨਾਂ ਦੀ ਟੇਕ ਲੈ ਰਿਹਾ, ਉਹਦੇ ਚਰਨਾਂ ਦੇ ਆਸਰਾ ਲੈ ਰਿਹਾ। ਜਿਹੜੇ ਇੱਕ ਪਰਮਾਤਮਾ ਦੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਾਹਿਬ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣੇ ਆਈਆਂ, ਸਬਦੋਤਾ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸਵਾਮੀ ਸੋ ਕਹਿ ਮਨ ਵਿਸਾਰ। ਕਹੇ ਨਾਨਕ ਮਨ ਮੇਰੇ ਸਦਾ ਰਹੋ, ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ, ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੱਟੋ ਜਿਸ ਦੀ ਆਏ ਵਡਿਆਈਆ। ਕਾਹੇ ਨਾਨਕ ਸੁਣ ਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਕਸ ਭਾਗੈ, ਕਸ ਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤਹਿ ਸਿਖ ਹੋਆ, ਤਿਤ ਕਰ ਅਨਹਦ ਵਾਜੇ, ਅਨ ਜਿਸ ਨਾ ਉਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿ ਤੇ ਪਵੇ, ਸਤਿਗੁਰਿਆ ਭਰਪੂਰੇ। ਬਿਰਵੰਤ ਨਾਨਕ ਗੁਰ ਚਰਨ ਲਾਗੇ, ਵਾਜੀ ਅਨਹ ਤੂਰੇ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੌਤ। ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਬਚੇ ਧਰਮ ਹਦੂਰ। ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗੈਮ ਸਕਦ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सत्संग जी बोलो जी वाहे गुरु एक ओंकार श्री वाहेगुरु जी की फतेह। श्री भगवती जी साहेबा श्री भगवती पाचे दसवीं प्रथम भगवती समर कहे गुरु नानक लई त्या है फिर अंकित कुरते अमरदास रामदास हो सहाय अर्जुन हर गोबिंद सिमरो श्री हर राय श्री हर कृष्ण त्याय सब दुख जाए तेग बहादुर सिमर है कारण उन्हें दयावता है सब ताई हुए सहाय दसवें पाचिया गुरु गोबिंद सिंह जी महाराज साहब ताई हुए सहाय दसा पाची के पुत्र आत्मक स्वरूप साहब श्री गुरु ग्रंथ साहब ने पारदार अंतर के घर सत बोलो जी वाहे गुरु ਗਰੀਬਨ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਬੂਟੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਈ ਚਲਾਈ ਤੇ ਵਾਹੀ ਦੇ ਕੇ ਡਿੱਠ ਕੀਤਾ ਤੇਰਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜ਼ਰ ਆਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸੀ ਕਿਸੇ ਦੇਖੇ ਸਸਾ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖ਼ਤਾਂ ਗੁਰਦੁਆਰਾ ਦਾ ਧਿਆਨ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਚਿਤ ਆਮਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਚਰਿਆਏ ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਵਾ ਮਤ ਤੁਸੀਂ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਪ੍ਰਵਾਹ ਪੰਥ ਸਦਾ ਸਾਹਿਤ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਂ ਸਾਹਿਬ ਹੋਰ ਗੁਰਦੁਆਰੇ ਗੁਰਤਾਹਾਂ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹਨ ਗੁਰੂ ਸਿਧਾਰਥ ਸੇਵਾ ਸੰਭਾਲ ਸਕਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ

ਦੇ ਆਸਰੇ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੁਆਏ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਂ ਰਾਸ ਹੇ ਗਰੀਬ ਨਵਾਜ ਜੀ ਆਪਦੇ ਚੰਨ ਕਾਉਣਾ ਚਰਦਾਸ ਨੇ ਉਤਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪਣੇ ਕਿਰਪਾ ਕੀਤੀ ਉਤਾਰ ਜੀ ਅੰਮ੍ਰਿਤ ਵੇਲੇ ਪ੍ਰਕਾਸ਼ ਪਾਰ ਹੋਏ ਸੰਗਤ ਨੂੰ ਦਰਸ਼ਨ ਦੱਸਦੇ ਕਿਨ ਹੱਥ ਉਤਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਹੋਏ ਐਸ ਵੇਲੇ ਰਾਗੀ ਸਿੰਘ ਨੇ ਆਪਦੇ ਚੰਨ ਆਸਾ ਕੀ ਵਾਰ ਸੰਪੂਰਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮ ਨਾਲ ਮੇਰੀ ਕਥਾ ਤਿਆਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਚ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਰੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਵਿਚਾਰ ਦੀ ਬਲਬੁੱਧੀ ਬਖਸ਼ਿਸ਼ ਕਰੋ ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾ ਪ੍ਰਸ਼ਾਦੀ ਦੇਗਾਂ ਤਿਆਰ ਕਰੇ ਹੱਥ ਦਤਾਰ ਆਪ ਜੀ ਭੋਗ ਲਾਓ ਸੀਰ ਪ੍ਰਸ਼ਾਦ ਸ਼ਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੀ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰਦ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰਦ ਤੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਆਪਣੀ ਬਖਸ਼ੀ ਕੀਤੀ ਆਪਦੀ ਬਖਸ਼ੀਆਂ ਦਾਤਾਂ ਨੂੰ ਲੰਗਰਾਂ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਗਰੀਬ ਨਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਣ ਦੀ ਬਾਤ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਦਤਾਰ ਜੀ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆਰ ਦੀ ਬਖਸ਼ਿਸ਼ ਕਰਕੇ ਸਤ ਦਾਲ ਬਖਸ਼ੋ ਚੈਨਲ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ ਦਤਾਰ ਹਰ ਮੈਦਾਨ ਦੀਵਾਨ ਫਤਿਹ ਬਖਸ਼ ਕਰਨ ਦੀ ਬਾਤ ਕਰੋ ਜੀ ਗਰੀਬ ਨਵਾਜ ਦੂਰ ਦੁਰਾਜ ਕਰਨ ਬੈਠੀਆਂ ਲਾਈਵ ਖਤਾ ਗੀਤ ਸਰਵਣ ਕਰ ਰਹੀ ਹਾਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਤਾਰ ਆਪਣੇ ਸੰਗਤਾਂ ਉਦੋਂ ਬਖਸ਼ੇ ਨੇ ਬਖਸ਼ਿਸ਼ ਕੀਤੀ ਹੈ ਮੇਹਰ ਕੀਤੀ ਉਦੋਂ ਬਖਸ਼ੇ ਦਤਾਰ ਆਪ ਚੈਨਲ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਗਰੀਬ ਨਵਾਜ ਦੂਰ ਦੁਰਾਜ ਬੈਠੀਆਂ ਸੰਗਤਾਂ ਵੱਲੋਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਇਆ ਪੇਟਾ ਕਾਰੀ ਚੈਨਲ ਪ੍ਰਵਾਨ ਕਰੋ ਬਖਸ਼ਕਾਰ ਸਾਹਿਬ ਦੀ ਕਮਾਈਆਂ ਸਫਲ ਕਰੋ ਕਾਰੋਬਾਰ ਵੱਧ ਬਦਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਦਤਾਰ ਮੇਰਾ ਨਾ ਕਰਿਆਓ ਸੇਵਾ ਪ੍ਰਵਾਨ ਕਰੋ ਪੁੱਤ ਰੰਗ ਵਾਹਿ ਬੁੱਧ ਦਤਾਰ ਪਿੱਤਰ ਗੁਨਾਮੇ ਬਖਸ਼ਕਾਰ ਬਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੈਨਲ ਪ੍ਰਵਾਨੀ ਬਣਾਓ ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਰਵਾ ਦੇ ਦਤਾਰ ਸਹੀ ਪਿਆਰੇ ਮੇਰੇ ਜਿਲ੍ਹੇ ਮਿਲਿਆ ਉਸਦਾ ਨਾਮ ਜਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਹੈ ਸੀ

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੈਂਡੀ ਬੰਦਿਸ਼ ਮੈਂ ਕੋਏ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰੱਖੈ ਜਨ ਕੀ ਆਪ। ਤਰਨ ਤਾਰਨ ਹਰ ਨਿਦ, ਦੁਖ ਨਾ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਧ ਸਿੰਘ ਜੀ ਮਹਾਰਾਜ, ਤੁਹਾਡੇ ਤੇ ਕਿਰਪਾ ਕੀਤੀ ਹੈ। ਮਤਲਬ ਲੈ ਕੇ ਮਾਰਿਕ ਪਿੱਤਰ ਉਪਰਾਣੀ ਆਸਾ ਕੀ ਵਾਰ ਸੰਪੂਰਨ ਕੀਤੇ ਸਨ ਕੀਤੇ ਨੇ। ਉਪਰੰਤ ਕਥਾ ਵਿਚਾਰ ਵਿਦਵਾਨ ਬ੍ਰਹਮ ਸਰਵਣ ਕੀਤੀਆਂ ਨੇ। ਅਰਦਾਸ ਚ ਲਿਹਾਰੀਆਂ ਭਰੀਆਂ ਨੇ। ਉਪਰੰਤ ਮਾਰੇ ਬਖਸ਼ੇ ਪਿੱਤਰ ਬ੍ਰਹਮ ਸਰਵਣ ਕੀਤੇ ਹਨ। ਸਤਿ ਸ੍ਰੀ ਅਕਾਲ ਸਵਾਸਮਾ ਗੁਰੂ ਸਾਹਿਬ ਨੇ ਆਪ ਗੁਰੂ ਖਾਦ ਨਾਲ ਬਖਸ਼ਿਸ਼ ਕੀਤਾ ਹੈ। ਸਤਿ ਸਿੰਘ ਜੀ ਆਪ ਹਰ ਰੋਜ਼ ਬੇਨਤੀ ਕਰੀ ਦੀ ਹੈ ਕਿ ਜ਼ਰੂਰ ਗੁਰੂ ਕਰਾਓ, ਮੱਥਾ ਟੇਕੋ, ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਕੀ ਕੋਚ ਵੀ ਬੈਠੇ ਕਥਕ ਕੀ ਦਰਬਾਰ ਹੀ ਸਰਵਣ ਕਰ ਸਕਦੇ ਹੋ। ਸਤਿ ਸਿੰਘ ਜੀ ਆਪ ਸਿੰਘ ਤੁਹਾਨੂੰ ਬੇਨਤੀ ਹੈ, ਕੰਮ ਪਤਾ ਹੈ ਗੁਰੂ ਘਰ ਕੰਸਟਰਕਸ਼ਨ ਚੱਲ ਰਹੀ ਹੈ ਨਾਰਥ ਸਾਲ ਸਾਊਥ ਸਾਲ ਦੀ। ਉਹ ਜੇ ਮਿਹਨਤ ਮਾਇਆ ਖਰਚ ਹੋਣੀ ਹੈ, ਆਪ ਸੰਗਤਾਂ ਨੇ ਮਿਹਨਤ, ਪਰਿਵਾਰਾਂ ਨੇ ਮਿਹਨਤ ਮਾਇਆ ਭੇਟਾ ਵੀ ਕੀਤੀ ਹੈ। ਉਹ ਸਾਰੇ ਵਡਭਾਗੀ ਹਨ, ਪਰ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਉਹ ਜ਼ਰੂਰ ਦਸਵੰਧ ਕੱਢ ਕੇ ਸਫਲ ਕਰੋ। ਗੁਰੂ ਘਰ ਮਾਇਆ ਭੇਟਾ ਕਰਕੇ ਇਹ ਜੋ ਕੰਮ ਚੱਲ ਰਹੇ ਨੇ, ਇਸ ਵਿੱਚ ਸਾਰੇ ਮਿਲ ਕੇ ਸ਼ਾਨਾ ਸ਼ਬਦ ਨਾਲ ਸੰਪੂਰਨ ਕਰ ਸਕੀਏ। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਸਹਿਜ ਪਾਠ ਨੂੰ ਭਾਈ ਸਾਹਿਬ ਤਿਆਰ ਨੇ, ਉਹ ਸਰਵ ਆਪ ਜੀ ਨੂੰ ਸਰਵ ਕਰਾਉਣਗੇ 10 ਵਜੇ ਤੱਕ। ਸੋ ਸਤਿ ਸੰਗਤ ਜੀ, ਆਪ ਸੰਗਤ ਬੇਨਤੀ ਹੈ ਕਿ ਬੇਅੰਤ ਪਰਿਵਾਰ ਘਰ ਅੱਜ ਬੈਠ ਕੇ ਨਾਲ ਸਹਿਜ ਪਾਠ ਕਰ ਰਹੇ ਨੇ, ਉਹ ਸਾਰੇ ਵਡਭਾਗੀ ਹਨ। ਸਤਿ ਸੰਗਤ ਜੀ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੇ ਉਹ ਸਹਿਜ ਪਾਠ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ, ਉਹ ਜ਼ਰੂਰ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਨਾਂ ਨੰਬਰ ਦੇ ਦਿਓ ਤਾਂ ਕਿ ਤੁਹਾਡੀ ਅਰਦਾਸ ਨਾਲ ਹੀ ਹੋ ਸਕੇ। ਸੋ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਪੁਰਬ ਦੇ ਨੇੜੇ ਜਾ ਕੇ ਇਹ ਸਤਿ ਸੰਗਤ ਜੀ ਇਹਨਾਂ ਦੇ ਭੋਗ ਪੈਣੇ ਨੇ। ਤੋ ਆਪ ਸੰਗਤਾਂ ਜ਼ਰੂਰ ਭਾਈ ਸਾਹਿਬ ਨਾਲ ਸੰਪਰਕ ਕਰਨ ਦੀ ਕਿਰਪਾਲਤਾ ਕਰੋ। ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਮੈਂ 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਆਪ ਨੇ ਹਾਜ਼ਰ ਭਰਨੀਆਂ ਨੇ। ਸਤਿ ਸੰਗਤ ਜੀ, ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਤੋ ਆਪ ਨੇ ਹਾਜ਼ਰੀਆਂ ਭਰ ਕੇ ਉਹਨਾਂ ਦੀ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰਨਾ ਹੈ। ਸਤਿ ਸੰਗਤ ਜੀ, ਜੂਨ 4 ਨੂੰ ਹੈ ਅਟੈਕ ਆਉਣ ਅਕਾਲ ਤਖ਼ਤ 1984, ਜੋ ਕਿ ਬੜਾ ਸਾਡੇ ਵਾਸਤੇ ਦੁਖਦਾਈ ਸੀ। ਸੋ ਅੱਜ ਵੀ ਅਸੀਂ ਉਸ ਨੂੰ ਹਮੇਸ਼ਾ ਯਾਦ ਰੱਖਦੇ ਹਾਂ। ਉਸ ਸਮੇਂ ਜਿੰਨਾ ਸਿੰਘਾਂ ਸਿੰਘਣੀਆਂ ਬੱਚਿਆਂ ਨੇ, ਸੋ ਮਹਾਰਾਜ ਪੁੱਤਰ ਤੁਹਾਨੂੰ ਕਾਇਮ ਰੱਖਣ ਵਾਸਤੇ ਆਪਣੀ ਜਾਨਾਂ ਕੁਰਬਾਨ ਕੀਤੀਆਂ, ਉਹਨਾਂ ਨੂੰ ਯਾਦ ਕਰੀਏ ਅਤੇ ਸਾਧ ਸਿੰਘ ਚਾਤੀ ਨੂੰ ਸਾਜੀਆਂ ਭਰ ਕੇ ਉਹਨਾਂ ਨੂੰ ਅਸੀਂ ਸਾਰੇ ਸਤਾਂ ਦੀ ਭੇਟ ਕਰੀਏ। ਸੋ ਆਓ ਸਾਧ ਸਿੰਘ ਜੀ, ਆਪ ਸਭ ਬੇਨਤੀ ਹੈ ਕਿ ਭਾਈ ਸਾਹਿਬ ਤਿਆਰ ਨੇ, ਉਸ ਸੈਰ ਪ੍ਰਾਰੰਭ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਜੋ ਸਹਿਜ ਪਾਠ ਆਰੰਭ ਹੋਣਗੇ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 194 ਤੋਂ ਆਰੰਭ ਕਰਨੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੂਜੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਮਹੱਲਾ ਪੰਜਵਾਂ, ਕਰੈ ਦੋਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਾਹ ਬਾਧਾ ਚੋਰ। ਰਾਮ ਰਮੈ ਸੋਈ ਰਾਮਣਾ, ਜਲ ਥਲ ਮਹੀਅਲ ਏਕ ਸਮਾਣਾ। ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਅਨੇਕ ਪੜਦੇ ਮਹਿ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਬਿਧਾਤਾ। ਗਉੜੀ ਮਹੱਲਾ ਪੰਜਵਾਂ,

ਮਹਲਾ ਪੰਜਵਾਂ ਖਾਂਦਾ ਪਹਿਨਦਾ ਮੂਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮ ਹੈ ਬਹੁ ਜੂਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਬਿਪਰੀਤ ਜੀਉ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨਹੋ ਬਿਸਾਰਿਆ ਬਦੇ ਬਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ

ਮਹਲਾ ਪੰਜਵਾਂ ਆਪਣੇ ਲੋਭ ਕਉ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰ ਹਉ ਸਭ ਕੋਏ ਜਾਤੇ ਬਿਰਥਾ ਕੋਏ ਨਾ ਹੋਏ ਰਹਾਉ ਆਪਣੇ ਸੁਆਏ ਹਿਰਦੈ ਲੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਤੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨੇਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾਂ ਕੋਟ ਬਿਗਨ ਹਿਰੇ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ

ਹੋਏ। ਪ੍ਰੇਮ ਭਗਤ ਭਜ ਗੁਣੀ ਨਿਦਾਨ, ਨਾਨਕ ਦਰਗਹਿ ਪਾਈਐ ਮਾਨ। ਗੌੜੀ ਮਹੱਲਾ ਪੰਜਵਾਂ, ਜਲ ਥਲ ਮਹੀਅਲ ਪੂਰਨ ਹਰ ਮੀਤ, ਭ੍ਰਮ ਬਿਨਸੇ ਗਾਏ ਗੁਣ ਨੀਤ। ਉਠਤ ਸੋਵਤ ਹਰ ਸੰਗ ਪਹਿਰੂਆ, ਜਾ ਕੈ ਸਿਮਰਨ ਜਮ ਨਹੀਂ ਡਰੂਆ। ਰਹਾਓ

ਗੁਰ ਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵੇਖੋ ਸਭ ਹਿਰਿਆ। ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ। ਚਰਨ ਕਮਲ ਹਿਰਦੈ ਮਹਿ ਜਾਪ, ਨਾਨਕ ਪੇਖ ਜੀਵੈ ਪ੍ਰਤਾਪ। ਗੌੜੀ ਮਹੱਲਾ ਪੰਜਵਾਂ, ਧਨ ਇਹੋ ਥਾਨ। ਗੋਬਿੰਦ ਗੁਣ ਗਾਏ ਕੁਸ਼ਲ ਖੇਮ, ਪ੍ਰਭ ਆਪ ਬਸਾਏ ਰਹਾਉ। ਬਿਪਤ ਤਾਹਾ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜਹਿ ਹਰ ਗੁਣ ਗਾਹੀ। ਹਰ ਬਿਸਰੇ ਦੁਖ ਰੋਗ ਕਨੇਰੇ, ਪ੍ਰਭ ਸੇਵਾ ਜਮ ਲਗੈ ਨਾਨੇਰੇ। ਸੋ ਵਡ ਭਾਗੀ ਨਿਹਚਲ ਥਾਨ, ਜਹ ਜਪੀਐ ਪ੍ਰਭ ਕੇਵਲ ਨਾਮ। ਜਹ ਜਾਈਐ ਤਹ ਨਾਲ ਮੇਰਾ ਸੁਆਮੀ, ਨਾਨਕ ਕੋ ਮਿਲਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਣੀ ਗੋਵਿੰਦ ਧਿਆਵੈ, ਪੜਿਆ ਅਣਪੜਿਆ ਪਰਮ ਗਤ ਪਾਵੈ। ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਧਨ ਮਾਲ ਰਹਾਉ। ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਜਗ

ਸੰਸਾਰ ਅੰਧਕੂਪ ਤੇ ਕਾਢੇ ਆਪ ਗੁਣ ਗੋਬਿੰਦ ਅਚਰਜ ਪ੍ਰਤਾਪ ਵਣ ਤ੍ਰਿਣ ਤ੍ਰਿਭਵਨ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਇਆਲ ਕਹੋ ਨਾਨਕ ਸਾ ਕਥਨੀ ਸਾਰ ਮਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤ ਨਾਵਣ ਰਾਮ ਸਰ ਕੀ ਜੈ ਝੋਲ ਮਹਾਰਸ ਹਰ ਅੰਮ੍ਰਿਤ ਪੀ ਜੈ ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰਹਿ ਸਾਧ ਕਰਹਿ ਆਨੰਦ ਮਨ ਤਨ ਰਵਿਆ ਪਰਮਾਨੰਦ ਜਿਸੈ ਪ੍ਰਾਪਤ ਹਰ ਚਰਨ ਨਿਦਾਨ ਨਾਨਕ ਦਾਸ ਤਿਸ ਹੈ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੈ ਹਰ ਕੀਰਤਨ ਮਹਿ ਇਹੋ ਮਨ ਜਾਗੈ ਰਹਾਉ ਏਕੋ ਸਿਮਰ ਨਾ ਦੂਜਾ ਪਾਓ ਸੰਤ ਸੰਗ ਜਪ ਕੇਵਲ ਨਾਉ ਕਰਮ ਧਰਮ ਨੇਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ ਤਾਕੀ ਪੂਰਨ ਹੋਈ ਕਾਲ ਜਾਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਵੈਸ਼ਨੋ ਹੈ ਅਪਰ ਅਪਾਰ ਕਹੋ ਨਾਨਕ ਜਿਨ ਤਜੇ ਬਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਉਨ ਤੇ ਕੋਵਰ ਸਾਨੇ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨਾ ਆਵਤ ਬਿਖਿਆ ਰਹਾਉ ਬਿਖੈ ਠਗੌਰੀ ਜਿਨ ਜਿਨ ਖਾਈ ਤਾਕੀ ਤ੍ਰਿਸ਼ਨਾ ਕਬਹੂ ਨਾ ਜਾਈ ਦਾਰਨ ਦੁਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰਸ ਪਾਰ

ਪੰਜਵਾਂ ਗਰੀਬਾਂ ਉੱਪਰ ਜੈ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਾਖਨ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵਡ ਤਾਪ ਤਿੰਨ ਮਾਰਿਆ ਜੇ ਰੱਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰੱਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਧਿਆਏ ਗੌੜੀ ਮਹੱਲਾ ਪੰਜਵਾਂ ਮਹਜਰ ਝੂਠਾ ਕੀਤੋ ਨ ਆਪ ਪਾਪੀ ਕੋ ਲਾਗਾ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੈ ਨੇਰਾ ਰਹਾਉ ਸਾਚੀ ਦਰਗਹਿ ਬੋਲੈ ਕੂੜ ਸਿਰ ਹਾਥ ਪਛੋੜੈ ਅੰਧਾ ਮੂੜ ਰੋਗ ਬਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਅਪਨ ਕਮਾਇਐ ਆਪੇ ਬਾਦੇ ਦਰਬ ਗਇਆ ਸਭ ਜੀ ਕੈ ਸਾਥੈ ਨਾਨਕ ਸਰਣ ਪਰੇ ਦਰਬਾਰ ਰਾਖੀ ਪੈਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਵਾਂ ਜਾਨਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਅਹੰਗ ਬੁੱਧ ਮਨ ਪੂਰ ਥਿੰਦਾਈ ਸਾਧ ਧੂਰ ਕਰ ਸੁਧ ਮੰਜਾਈ ਅਨਕ ਜਲਾ ਜੇ ਧੋਵੈ ਦੇਹੀ ਮੈਲ ਨਾ ਉਤਰੈ ਸੁਧ ਨ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵਹਿ ਹਰ ਦੁਆਰ ਪ੍ਰਾਨੀ ਰਹਾਉ ਆਠ ਪਹਿਰ ਧਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸ਼ਾਂਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ

ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰ ਹਿਰਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੈ ਆਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪਉ ਗੁਰੂ ਗੁਰ ਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖੋ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵੇਖੋ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤ ਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਏ ਕਰਨ ਕਰਾਵਨ ਪੂਰਨ ਸਚ ਸੋਏ ਰਹਾਉ ਆਬ

ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਪਾਓ, ਮਨ ਅਰ ਪਾਓ ਧਨ ਰਾਖੋ, ਆਗੈ ਮਨ ਕੀ ਮਤ ਮੋਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰਾਓ ਤਿਸ ਪਿਛੈ ਵੈਰਾਗੀ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟੇ ਓ ਪੁਰਖ ਰਸਿਕ ਬੈਰਾਗੀ, ਮਿਟੇ ਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ।

ਗੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਗਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਰਹਾਉ। ਅੰਤਰ ਅਲਖ ਨ ਜਾਈ ਲਖਿਆ, ਵਿੱਚ ਪੜਦਾ ਹੋ ਮੈਂ ਪਾਈ। ਮਾਇਆ ਮੋਹੇ ਸਭੋ ਜਗ ਸੋਇਆ, ਇਹੋ ਭਰਮ ਕਹੋ ਕਿਉਂ ਜਾਈ। ਏਕਾ ਸੰਗਤ ਇਕਤ ਗ੍ਰਹਿ ਬਸ ਤੇ, ਮਿਲ ਬਾਤ ਨ ਕਰਤੇ ਭਾਈ। ਏਕ ਬਸਤ ਬਿਨ ਪੰਚ ਦੋਹੇਲੇ, ਉਹ ਬਸਤ ਅਗੋਚਰ ਠਾਈ। ਜਿਸ ਕਾ ਗ੍ਰਹਿ ਹੋ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ। ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸਰਣਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਰਹਿਮਤ ਕਰਨ, ਪੜ੍ਹੀ ਸੁਣੀ ਗੁਰਬਾਣੀ ਸੋਧ ਕਰਕੇ ਸੱਚਖੰਡ ਦਰ ਪ੍ਰਵਾਨ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਮਿਹਰ ਭਰਿਆ ਹੱਥ ਰੱਖਣਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਮਾਲਕ ਨੇ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਹੈ ਨਾ, ਮਨੁੱਖ ਦੀ ਇਹ ਆਦਤ ਹੈ, ਇਹ ਫਿਤਰਤ ਹੈ, ਇਹ ਸੁਭਾਅ ਹੈ, ਇਸ ਸਰੀਰ ਨੂੰ ਸੋਹਣਾ ਬਣਾਉਣ ਦੇ ਲਈ, ਸੁੰਦਰ ਬਣਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਦੂਸਰੇ ਨੂੰ ਸੋਹਣਾ ਦਿਖਾਂ, ਮੈਂ ਦੂਸਰੇ ਨੂੰ ਚੰਗਾ ਲੱਗਾਂ। ਇਹ ਬਾਜ਼ਾਰਾਂ ਚੋਂ ਖਰੀਦ ਕੇ ਉਹਨਾਂ ਵਸਤੂਆਂ ਨੂੰ ਸੇਵਨ ਕਰਦਾ ਹੈ ਜਿਨ੍ਹਾਂ ਵਸਤੂਆਂ ਤੋਂ ਉਹਨੂੰ ਲੱਗਦਾ ਹੈ ਕਿ ਇਹ ਮੈਨੂੰ ਸੁੰਦਰ ਬਣਾ ਸਕਦੀਆਂ ਹਨ, ਮੇਰੇ ਸਰੀਰ ਨੂੰ ਸੁੰਦਰ ਬਣਾ ਸਕਦੀਆਂ ਹਨ, ਮੈਂ ਸੋਹਣਾ ਬਣ ਸਕਦਾ ਹੈ। ਸਤਿਗੁਰੂ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਸ ਨਾਸ਼ਵਾਨ ਸੰਸਾਰ ਨੂੰ, ਇਸ ਨਾਸ਼ਵਾਨ ਸਰੀਰ ਨੂੰ ਸੁੰਦਰ ਬਣਾਉਣ ਦੇ ਲਈ ਤੂੰ ਬਹੁਤ ਕੋਸ਼ਿਸ਼ਾਂ ਕਰ ਰਿਹਾ ਹੈ। ਇੱਥੇ ਮਿੱਟੀ ਹੈ, ਇੱਕ ਦਿਨ ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਕਿਉਂਕਿ ਇਹਦੇ ਕਿਸੇ ਨੂੰ ਨਹੀਂ ਪਤਾ ਕਿ ਮਾਲਕ ਨੇ ਅਗਲਾ ਸਵਾਸ ਦੇਣਾ ਹੈ ਕਿ ਨਹੀਂ ਦੇਣਾ। ਭਾਵੇਂ ਬਹੁਤ ਸਿਆਣਾ ਹੋ ਗਿਆ ਹੈ ਮਨੁੱਖ, ਬੜੀ ਤਰੱਕੀ ਕਰ ਲਈ ਹੈ, ਪਰ ਇਹ ਜਿਹੜੀ ਜੀਵਨ ਅਤੇ ਮੌਤ ਦੀ ਗੱਲ ਹੈ ਨਾ, ਇਹ ਸਿਰਫ ਤੇ ਸਿਰਫ ਉਸ ਪਰਿਪੂਰਨ ਪਰਮਾਤਮਾ ਦੇ ਹੱਥ ਹੈ। ਮਨੁੱਖ ਨੂੰ ਤੇ ਇਹ ਵੀ ਨਹੀਂ ਪਤਾ ਕਿ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ ਆਉਣਾ, ਇਹ ਡੋਰ ਵੀ ਉਸ ਮਾਲਕ ਦੇ ਹੱਥ ਹੈ। ਇਸ ਸਰੀਰ ਨੂੰ ਸੁੰਦਰ ਬਣਾਉਣ ਦੇ ਬੜੇ ਉਪਰਾਲੇ ਕੀਤੇ, ਬੜੇ ਯਤਨ ਕੀਤੇ, ਬੜੀਆਂ ਵਸਤੂਆਂ ਦਾ ਸੇਵਨ ਕੀਤਾ, ਪਰ ਸਤਿਗੁਰ ਜੀ ਸਾਨੂੰ ਸਮਝਾਉਂਦੇ ਹਨ ਕਿ ਕਦੇ ਇਸ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਜਿੰਨੀ ਕੋਸ਼ਿਸ਼ ਤੂੰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਕਰ ਰਿਹਾ ਹੈ, ਕਦੇ ਆਪਣੇ ਮਨ ਨੂੰ ਵੀ ਸੁੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ? ਸੋਚਿਆ ਹੈ ਕਿ ਇਹ ਕਿਵੇਂ ਸੁੰਦਰ ਬਣਨਾ ਹੈ, ਕਿਉਂਕਿ ਮਨ ਤੇ ਨਾ ਬਾਜ਼ਾਰੀ

ਰੰਗਾਂ ਨਾਲ ਸੁੰਦਰ ਨਹੀਂ ਬਣਨਾ, ਇਸ ਨੂੰ ਸੁੰਦਰ ਬਣਾਉਣ ਦੀ ਕਿਸ ਚੀਜ਼ ਦੀ ਜ਼ਰੂਰਤ ਹੈ? ਉਹ ਹੈ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਨੇ, ਇਸ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰੰਗਣਾ ਪਏਗਾ। ਇਸ ਮਨ ਨੂੰ ਸੁੰਦਰ ਬਣਾਉਣ ਲਈ ਇਹਨਾਂ ਦੁਨਿਆਵੀ ਵਸਤੂਆਂ ਦੀ, ਸੰਸਾਰਿਕ ਪਦਾਰਥਾਂ ਦੀ ਜ਼ਰੂਰਤ ਨਹੀਂ ਹੈ, ਇਸ ਮਨ ਨੂੰ ਸੁੰਦਰ ਬਣਾਉਣ ਦੇ ਲਈ ਪ੍ਰਭੂ ਦੇ ਨਾਮ ਦੀ ਜ਼ਰੂਰਤ ਹੈ, ਹਰੀ ਦੇ ਨਾਮ ਦੀ ਜ਼ਰੂਰਤ ਹੈ, ਗੁਰੂ ਦੇ ਸ਼ਬਦ ਦੀ ਜ਼ਰੂਰਤ ਹੈ। ਸ਼ਾਇਦ ਸਾਡਾ ਜ਼ੋਰ ਇਸ ਸਰੀਰ ਨੂੰ ਸੁੰਦਰ ਬਣਾਉਣ ਲਈ ਲੱਗਿਆ ਹੈ, ਮਨ ਵਾਲੇ ਪਾਸੇ ਕਿਸੇ ਦਾ ਧਿਆਨ ਨਹੀਂ, ਕਿਉਂਕਿ ਫੈਸਲਾ ਤੇ ਆਖਿਰ ਮਨ ਦਾ ਹੋਣਾ ਹੈ ਨਾ। ਸਰੀਰ ਤੇ ਮਿੱਟੀ ਹੈ, ਇਸਨੇ ਮਿੱਟੀ ਵਿੱਚ ਮਿਲ ਜਾਣਾ ਹੈ, ਇਸ ਦੀ ਕੋਈ ਵੈਲਿਊ ਨਹੀਂ, ਕੋਈ ਅਹਿਮੀਅਤ ਨਹੀਂ ਹੈ। ਆਓ ਗੁਰੂ ਪਿਆਰਿਓ, ਇਹ ਸਾਨੂੰ ਮਾਲਕ ਨੇ ਸਤਸੰਗਤ ਵੀ ਇਸੇ ਲਈ ਬਖਸ਼ਿਸ਼ ਕੀਤੀ ਹੈ ਕਿ ਇੱਥੇ ਆ ਕੇ ਸਾਨੂੰ ਪਤਾ ਲੱਗੇ ਇਹ ਮਨ ਸੁੰਦਰ ਕਿਵੇਂ ਬਣਨਾ ਹੈ, ਤੇ ਇਸ ਸੁੰਦਰ ਹੋਏ ਮਨ ਦੇ ਨਾਲ ਫਿਰ ਪ੍ਰਭੂ ਦਾ ਸਿਮਰਨ ਕਿਵੇਂ ਕਰਨਾ ਹੈ। ਸਾਰੇ ਗੁਰੂ ਕਿਰਪਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲ ਲੈ ਸੰਗ।

ਜਨਵਰੀ ਨੂੰ ਸ਼ਾਮ ਦੇ ਦੀਵਾਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਅਤੇ 14 ਜਨਵਰੀ ਨੂੰ ਮਾਘੀ ਹੈ, ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦੁਹਰਾਉਣਾ ਹੈਗਾ। ਆਓ ਹੁਣ ਕੀਰਤਨ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।